ਬੜੀ ਜਿਤ ਵਿੱਚ ਪਾਈ ਸੋ ਸਾਹਿਬ ਸਦਾ ਸੰਭਾਲੀਏ ਜਿਤ ਕਿੱਤਾ ਪਾਈ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਮੰਦਾ ਮੁੱਲ ਨੇ ਕੀ ਚਾਹੀ ਤੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਏ ਤੇ ਵਿਹਾ ਪਾਸਾ ਢਾਲੀਐ ਕਿਸੇ ਲਾਗੇ ਉੱਪਰ ਘਾਲੀਆ ਕਿਸੇ ਲਾਗੇ ਉੱਪਰ ਘਾਲੀਆ ਸਤਨਾਮ ਸ੍ਰੀ ਵਾਹਿਗੁਰੂ ਜੀ।

0: ਸੁਧ
1: ਵਾਹਿਗੁਰੂ ਜੀ
2: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
2: ਵਾਹਿਗੁਰੂ ਜੀ ਕੀ
1: ਫਤਿਹ
2: ਫਤਿਹ ਖੁਸ਼ਾਂ ਦੇ

ਸ਼੍ਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾਗ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਵਰਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ, ਜੁਮਲਾ ਆਲਮੀ ਪਸਤ ਗੁਰੂ ਗੋਬਿੰਦ ਸਿੰਘ, ਆਲੇ ਮੁੱਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਦਬਾਰ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਐਨਾ ਗੁਰੂ ਗੋਬਿੰਦ ਸਿੰਘ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਵਿਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ, ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ, ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆ, ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ।

ਮੇਰਾ ਸੱਚਿਆ ਬਾਦਸ਼ਾ ਕੋਈ ਨਾ ਵੋ ਨਾ ਜਾ ਨੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿਦੇਸ਼ ਵਿੱਚ ਪੱਕੇ ਆਉਣ ਲਈ ਪ੍ਰਭ ਨੂਰ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਸ਼ੁਕਰਾਨੇ ਵਜਾ ਸਰਦਾਰ ਸਿਮਰਨਜੀਤ ਸਿੰਘ।

ਬਖਸ਼ਣੀ ਲਵਪ੍ਰੀਤ ਸਿੰਘ ਜੀ ਰਮਨ ਦੀਪਕਾਰ ਜੀ ਵਰਖਾ ਆਪ ਜੀ ਦੇ ਹਜ਼ੂਰੀ ਵਿੱਚ ਬੇਨਤੀ ਕਰਦੇ ਵਿਦੇਸ਼ ਜਾਣ ਅਤੇ ਉੱਥੇ ਪੱਕੇ ਹੋਣ ਲਈ ਬੇਨਤੀ ਕਰਦੇ ਘਰ ਦੇ ਰਾਸ ਕਰਨੇ ਸ਼ੁਕਰਾਨੇ ਵਜੋਂ ਅਮਨਪ੍ਰੀਤ ਸਿੰਘ ਜੀ ਲੰਗਰਾਲੇ ਬੇਨਤਮਾਇਆ ਹਾਜ਼ਰ ਕਰਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇਹ ਅਰੋਗਤਾ ਬਖਸ਼ਣੀ ਸ਼ੁਕਰਾਨੇ ਵਜੋਂ ਕਾਕਾ ਮੇਹਰਦੀਪ ਸਿੰਘ ਰਮਿੰਦਰ ਸਿੰਘ ਜੀ ਲੁਧਿਆਣਾ।

ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਾ ਤਾਇ ਪਾਵਣੀ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ ਵਿਦਿਆ ਦਾਨ ਬਖਸ਼ਣਾ ਅੰਗ ਸੰਗ ਸਾ ਯਹੋ ਨਾ ਮਿਹਰ ਪਰਿਆਤ ਰੱਖਣਾ ਬੇਅੰਤ ਸੰਗਤਾ।

ਸਮੇਤ ਸੀਸ ਦਿੱਤੇ, ਸਿੱਖੀ ਸਿਦਕ ਨਹੀਂ ਆ ਰਿਹਾ, ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਟੰਡੇ ਬੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ।

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਾਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸਨ ਜੁਗਤ ਤਖਤ ਸੱਚ ਖੰਡ ਸ਼੍ਰੀ ਅਦੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰ ਬੋਲੋ ਬੋਲ ਸ਼੍ਰੀ ਵਾਹਿਗੁਰੂ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਕਰਮ ਨਾਮ ਬਰਨਤ ਸੁਮਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਓ ਫਿਰਾਓ ਖੋਜੰਤੀਆ ਤਿਸ ਦਾ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਸਜੇ ਹੋਏ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨ ਦਾ ਸਫਲ ਯਤਨ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ ਸਭ ਤੋਂ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨੂੰ ਮਨ ਦੇ ਅੰਦਰ ਧਾਰਨੇ ਦਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਦਇਆਲੂ ਪਰਮ ਕਿਰਪਾਲੂ ਜੀ ਵਾਹਿਗੁਰੂ ਜੀ ਦੇ ਸਨਮੁਖ ਤਿਸ ਦਾ ਜਸ ਉਚਾਰਨ ਕਰਕੇ ਜਸ ਕਰਨੇ ਦੀ ਜਾਚ ਸਿਖਾਉਂਦੇ ਹਨ ਜੀਓ
1: ਹੋਰ ਸਰੀਕ ਹੋਵੇ ਕੋਈ ਤੇਰਾ
0: ਹੀ ਮਹਾਰਾਜ ਜੀ ਪਰਮ ਪਿਤਾ ਪਰਮੇਸ਼ਰ ਜੀ ਨਿਰੰਕਾਰ ਜੀਓ ਜੇਕਰ ਆਪ ਜੀ ਦਾ ਹੋਰ ਕੋਈ ਸ਼ਰੀਕ ਹੋਵੇ ਆਪ ਜੀ ਵਰਗਾ ਆਪ ਜੀ ਦੇ ਬਰਾਬਰ ਆਪ ਜੀ ਦੇ ਸਦਰਸ਼ ਆਪ ਜੀ ਦੇ ਤੁਲ ਕੋਈ ਹੋਰ ਹੋਵੇ
1: ਅੱਗਾ ਤੁਧ ਆਖਾ
0: ਤੇ ਤਿਸ ਦੇ ਅੱਗੇ ਜਾ ਕਰਕੇ ਆਪ ਜੀ ਦੀਆਂ ਵਡਿਆਈਆਂ ਨੂੰ ਕਹਿਣਾ ਕਰੀਏ ਆਪ ਜੀ ਮੁਕਤੀ ਦੇ ਦਾਤਾ ਹੋ ਗੁਣਾਂ ਦੇ ਭੰਡਾਰ ਸਭਨਾਂ ਨੂੰ ਦਾਤਾ ਦੇਣ ਵਾਲੇ ਹੋ ਸਾਰਿਆਂ ਜੀਵਾਂ ਦੇ ਦਾਤਾ ਹੋ ਸਭਨਾਂ ਦੇ ਪ੍ਰਾਣ ਦਾਤਾ ਹੋ ਸਭਨਾਂ ਦੇ ਰੱਖਿਅਕ ਹੋ ਕਰਤਾ ਭਰਤਾ ਹਰਤਾ ਹੋ ਮਹਾਰਾਜ ਜੇ ਤੇ ਕੋਈ ਹੋਵੇ ਤੁਹਾਡੇ ਵਰਗਾ ਹੋਰ ਤੇ ਉਸਦੇ ਅੱਗੇ ਆ ਕਰਕੇ ਜਾ ਕਰਕੇ ਆਪ ਜੀ ਦੇ ਗੁਣਾਂ ਨੂੰ ਜਾ ਕੇ ਕਥਨ ਕਰਨਾ ਕਰੀਏ ਕਿ ਆਪ ਜੀ ਇਤਨੇ ਵੱਡੇ ਤੇ ਸਾਰਿਆਂ ਤੋਂ ਵੱਡੇ ਹੋ
1: ਤੁਧ ਅੱਗਾ ਤੁਧਾ ਸਾਲਾਹੀ
0: ਪਰ ਮਹਾਰਾਜ ਆਪ ਜੀ ਵਰਗਾ ਹੋਰ ਤੇ ਕਿਧਰੇ ਕੋਈ ਹੈ ਹੀ ਨਹੀਂ ਲੱਖਾਂ ਆਕਾਸ਼ ਨੇ ਲੱਖਾਂ ਪਾਤਾਲ ਨੇ ਬੇਅੰਤ ਪ੍ਰਿਥਵੀਆਂ ਨੇ ਪਰ ਸਮੁੱਚੇ ਬ੍ਰਹਿਮੰਡਾਂ ਦੇ ਅੰਦਰ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਆਪ ਜੀ ਦੀ ਵਰਗਾ ਕੋਈ ਹੋਰ ਹੈ ਹੀ ਨਹੀਂ ਤੇ ਜਦੋਂ ਕੋਈ ਹੋਰ ਆਪ ਜੀ ਵਰਗਾ ਹੈ ਹੀ ਨਹੀਂ ਤੇ ਕਿਸ ਅੱਗੇ ਜਾ ਕਰਕੇ ਆਪ ਜੀ ਦੇ ਗੁਣ ਕਥਨ ਕਰੀਏ ਮਹਾਰਾਜ ਇਸ ਕਰਕੇ ਤੁਧ ਆਗੈ ਤੁਧ ਐਸਾ ਲਾਹੀ ਤੇਰੀ ਸਿਫਤ ਸਲਾਹ ਆਪ ਜੀਆਂ ਦੀ ਸਿਫਤ ਸਲਾਹ ਆਪ ਜੀ ਦੇ ਗੁਣਾਂ ਦੀ ਸ਼ਲਾਘਾ ਆਪ ਜੀ ਦੀ ਵਡਿਆਈ ਆਪ ਜੀ ਦੇ ਸਨਮੁਖ ਹੀ ਕਰਦੇ ਹਾਂ
1: ਮੈਂ ਅੰਧੇ ਨਾਮ ਸੁਜਾਖਾ
0: ਸਤਿਗੁਰੂ ਜੀ ਸਾਨੂੰ ਉਸਤਤ ਕਰਨੇ ਦੀ ਜਾਚ ਸਿਖਾਉਂਦਿਆਂ ਹੋਇਆਂ ਜਗਿਆਸੂ ਮੁਖ ਦੁਆਰਾ ਬਚਨ ਫਰਮਾਉਂਦੇ ਨੇ ਇਵੇਂ ਬੇਨਤੀਆਂ ਕਰਨੀਆਂ ਨੇ ਮਹਾਰਾਜ ਮੈਂ ਅੰਧੇ ਮੈਂ ਅੰਨਾ ਹਾਂ ਅਗਿਆਨੀ ਹਾਂ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਭਰਮ ਰੂਪੀ ਫੋਲੇ ਪਏ ਹੋਏ ਨੇ ਆਪ ਜੀ ਦਾ ਵਾਸਤਵ ਰੂਪ ਪਰਤਕ ਜੋਤ ਹੋ ਕਰਕੇ ਜੋ ਸਭਨਾਂ ਵਿੱਚ ਵਸ ਰਿਹਾ ਉਹ ਨਜ਼ਰ ਨਹੀਂ ਆਉਂਦਾ ਨਾਓ ਮੈਨੂੰ ਅਗਿਆਨੀ ਨੂੰ ਮਨ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਨੂੰ ਇੱਕ ਆਪ ਜੀ ਦਾ ਹੀ ਜਿਹੜਾ ਨਾਮ ਹੈ ਨਾ ਉਹ ਸੁਜਾਖਾ ਦ੍ਰਿਸ਼ਟੀ ਦੇਣ ਵਾਲਾ ਹੈ ਅੱਖਾਂ ਦੇ ਸਹਿਤ ਕਰਨ ਵਾਲਾ ਹੈ ਆਪ ਜੀ ਦਾ ਅੰਮ੍ਰਿਤ ਨਾਮ ਹੀ ਪਰੋਖ ਅਤੇ ਅਪਰੋਖ ਗਿਆਨ ਦੇ ਦੇਣ ਵਾਲਾ ਹੈ ਆਪ ਜੀ ਦਾ ਅੰਮ੍ਰਿਤ ਨਾਮ ਹੀ ਸੁਰਤੀ ਅਤੇ ਸਿਮਰਤੀ ਰੂਪੀ ਨੇਤਰਾਂ ਨੂੰ ਦੇਣ ਵਾਲਾ ਹੈ ਗਿਆਨ ਅਤੇ ਵੈਰਾਗ ਰੂਪੀ ਅੱਖਾਂ ਨੂੰ ਦੇਣ ਵਾਲਾ ਹੈ ਜੀਓ
1: ਆਖਣ ਸਾਹੀ ਸਬਦੀ
0: ਮਹਾਰਾਜ ਜੋ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਤੋਂ ਇਲਾਵਾ ਹੋਰ ਬਚਨਾਂ ਦਾ ਕਹਿਣਾ ਹੈ ਉਹ ਲੇਖੇ ਵਿੱਚ ਨਹੀਂ ਪੈਂਦੇ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਜੇਤਾ ਆਖਣ ਵਾਹਿਗੁਰੂ ਜੀ ਦੇ ਨਾਮ ਤੋਂ ਇਲਾਵਾ ਹੋਰ ਜਿਤਨਾ ਵੀ ਬੋਲਾਂ ਦਾ ਆਖਣਾ ਹੈ ਨਾ ਹੋਰ ਜਿੰਨੇ ਵੀ ਬੋਲ ਬੋਲਣੇ ਹਨ ਸਾਹੀ ਉਹ ਸਾਹੀ ਦਾ ਅਰਥ ਹੈ ਸਿਆਹੀ ਸਿਆਹੀ ਤੋਂ ਭਾਵ ਹੈ ਕਾਲਖ ਕਾਲਖ ਤੋਂ ਲੈਣਾ ਪਾਪ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜਿੰਨੇ ਬਚਨ ਹੋਰ ਕਹਿਣੇ ਨੇ ਉਹ ਪਾਪ ਰੂਪ ਨੇ ਤੇ ਸ਼ਬਦੀ ਦਾ ਅਰਥ ਹੈ ਸੁਪੇਦੀ ਤੋਂ ਸੁਪੇਦੀ ਦਾ ਭਾਵ ਹੈ ਉੱਜਲਪੁਣਾ ਤੇ ਇੱਥੇ ਉੱਜਵਲਪਣੇ ਤੋਂ ਭਾਵ ਲੈਣਾ ਹੈ ਪੁੰਨ ਰੂਪ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਜਿਹੜੇ ਬੁਰੇ ਦੇ ਬਚਨ ਕਹਿਣੇ ਨੇ ਉਹ ਪਾਪ ਰੂਪ ਨੇ ਜਿਹੜੇ ਭਲਿਆਈ ਦੇ ਬਚਨ ਕਹਿਣੇ ਨੇ ਉਹ ਪੁੰਨ ਰੂਪ ਹਨ ਪਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਅਸਾਂ ਨੇ ਤਾਂ ਪਾਪ ਪੁੰਨ ਤੋਂ ਸੁਰਤ ਨੂੰ ਉੱਚੀਆਂ ਕਰਕੇ ਭਾਖਿਆ ਆਖਿਆ ਹੈ ਭਾਏ ਪ੍ਰੇਮਾ ਭਾਵ ਪ੍ਰੇਮ ਦੇ ਨਾਲ ਸੁਭਾਈ ਸ੍ਰੇਸ਼ਟ ਭਾਵਨਾ ਦੇ ਨਾਲ ਅਸੀਂ ਇਹ ਪਾਪ ਪੁੰਨ ਦੇ ਸ਼ਬਦਾਂ ਨੂੰ ਬਚਨਾਂ ਨੂੰ ਨਹੀਂ ਆਖਦੇ ਇਹਨਾਂ ਤੋਂ ਉੱਪਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਸ੍ਰੇਸ਼ਟ ਭਾਵਨਾ ਦੇ ਨਾਲ ਕਹਿਣਾ ਕੀਤਾ ਹੈ ਜੀਓ
1: ਨਾਨਕ ਬਹੁਤਾ ਬਹੁਤਾ ਇਹੋ ਆਖਣ
0: ਮਹਾਰਾਜ ਜੇ ਵਾਹਿਗੁਰੂ ਜੀ ਦੀ ਬਹੁਤੀ ਵਡਿਆਈ ਕਰਨੀ ਹੋਵੇ ਤੇ ਕਿੰਨਾ ਸ਼ਬਦਾਂ ਦੇ ਨਾਲ ਕਰੀਏ ਤੇ ਹਜ਼ੂਰ ਫਰਮਾਉਂਦੇ ਨੇ ਵਡਿਆਈ ਤੇ ਬੇਅੰਤ ਹੈ ਕਹਿਣ ਵਿੱਚ ਆਉਂਦੀ ਹੋਈ ਨਹੀਂ ਪਰ ਤਾਂ ਵੀ ਜੇ ਵਡਿਆਈ ਬਹੁਤੀ ਕਹਿਣੀ ਹੋਵੇ ਤੇ ਫਿਰ ਇਸ ਪ੍ਰਕਾਰ ਹੀ ਕਹਿਣਾ ਬਣਦਾ ਹੈ ਜੀਓ ਇਸ ਪ੍ਰਕਾਰ ਆਖਣ ਵਾਲੇ ਹੋ ਕਰਕੇ ਆਖਣਾ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਆਪ ਜੀ ਦੀਆਂ ਵਡਿਆਈਆਂ ਨੇ ਸਾਨੂੰ ਦਾਤਾਂ ਮਿਲ ਰਹੀਆਂ ਨੇ ਰਿਜ਼ਕ ਮਿਲ ਰਿਹਾ ਭੋਜਨ ਮਿਲ ਰਿਹਾ ਉਪਜੀਵਿਕਾ ਮਿਲੀ ਹੈ ਸੰਬੰਧੀਆਂ ਦਾ ਮੋਹ ਮਿਲਿਆ ਵਸਣ ਵਾਸਤੇ ਧਰਤੀ ਮਿਲੀ ਹੈ ਛਕਣ ਵਾਸਤੇ ਜਲ ਮਿਲਿਆ 36 ਪ੍ਰਕਾਰ ਦੇ ਭੋਜਨ 6 ਰਸਾਂ ਵਾਲੇ ਮਿਲੇ ਨੇ ਸਰੀਰ ਦੀ ਅਰੋਗਤਾ ਮਿਲੀ ਹੈ ਮਾਨ ਸਨਮਾਨ ਮਿਲਿਆ ਹੈ ਮਹਾਰਾਜ ਵਰਤਣ ਵਾਸਤੇ ਧਨ ਮਿਲਿਆ ਪਹਿਨਣ ਵਾਸਤੇ ਬਸਤਰ ਮਿਲੇ ਨੇ ਸੋ ਇਸੇ ਪ੍ਰਕਾਰ ਰਹਿਣ ਵਾਸਤੇ ਘਰ ਮਿਲਿਆ ਸੰਬੰਧੀਆਂ ਦਾ ਸਾਥ ਮਿਲਿਆ ਜਿੰਨਾ ਕੁਛ ਵੀ ਸਾਨੂੰ ਪ੍ਰਾਪਤ ਹੋਇਆ ਇਹ ਸਭ ਆਪ ਜੀ ਦੀਆਂ ਵਡਿਆਈਆਂ ਨੇ। ਸਾਡੀ ਯੋਗਤਾ ਨਹੀਂ ਸੀ ਕੋਈ ਇੰਨੀ ਕਿ ਇੰਨਾ ਕੁਝ ਅਸੀਂ ਪ੍ਰਾਪਤ ਕਰ ਲੈਂਦੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੈ ਮੇਰਾ। ਮਹਾਰਾਜ, ਜੋ ਕੁਛ ਵੀ ਸਾਨੂੰ ਪ੍ਰਾਪਤ ਹੋਇਆ ਸਭ ਕੁਛ ਆਪ ਜੀ ਦੀਆਂ ਵਡਿਆਈਆਂ ਨੇ, ਜੋ ਆਪ ਜੀ ਨੇ ਕਿਰਪਾ ਕਰਕੇ ਸਾਨੂੰ ਨਿਰਗੁਣ ਆਰਿਆਂ ਨੂੰ ਵੀ ਇੰਨੀਆਂ ਵੱਡੀਆਂ ਭਾਰੀ ਦਾਤਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ
1: ਜੀ।
0: ਸਾਧ ਸੰਗਤ ਜੀ, ਤੇ ਇਸ ਵੇਲੇ ਕੋਈ ਨਾਸਤਕ ਸੀ, ਕਹਿਣ ਲੱਗਾ ਪਰਮੇਸ਼ਰ ਜੀ ਦੀ ਕਾਹਦੀ ਵਡਿਆਈ ਹੈ, ਕੀ ਵਡਿਆਈਆਂ ਨੇ ਪਰਮੇਸ਼ਰ ਜੀ ਦੀਆਂ। ਆਪ ਮੈਂ ਕਮਾਉਂਦਾ ਹਾਂ ਤੇ ਆਪ ਖਾਂਦਾ ਹਾਂ, ਆਪਣੀ ਕਿਰਤ ਆਪਣੇ ਵਿਵਹਾਰ ਆਪ ਕਰਦਾ ਹਾਂ, ਕਿਉਂ ਗੁਣ ਗਾਵਾਂ ਪਰਮੇਸ਼ਰ ਜੀ ਦੇ, ਕਿਉਂ ਵਡਿਆਈਆਂ ਕਰਨੀਆਂ ਨੇ ਪਰਮੇਸ਼ਰ ਜੀ ਦੀਆਂ, ਜਦੋਂ ਸਭ ਕੁਛ ਕਰਨਾ ਹੀ ਆਪ ਹੈ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਮਹੱਲਾ ਪਹਿਲਾ, ਗਰੀਬ ਨਿਵਾਜ ਹਜ਼ੂਰ ਤਿਸ ਦੇ ਤਾਈਂ ਬਚਨ ਉਚਾਰਨ ਕਰਕੇ ਸਾਰੇ ਸੰਸਾਰ ਦੇ ਤਾਈਂ ਸਿੱਖਿਆ ਦਿੰਦੇ ਹਨ। ਹਜ਼ੂਰ ਫਰਮਾਉਂਦੇ ਨੇ ਭਾਈ ਜਾਂ ਜਦੋਂ ਨਾ ਸਿਆ ਤੂੰ ਕੁਝ ਵੀ ਨਹੀਂ ਸੀ, ਤੇਰੀ ਹੋਂਦ ਹੀ ਨਹੀਂ ਸੀ, ਤੂੰ ਪੈਦਾ ਹੀ ਨਹੀਂ ਸੀ ਹੋਇਆ, ਤੂੰ ਪ੍ਰਗਟ ਹੀ ਨਹੀਂ ਸੀ ਹੋਇਆ, ਤੂੰ ਕੁਝ ਵਸਤੂ ਵੀ ਨਹੀਂ ਸੀ, ਮਾਤਾ ਦੇ ਉਦਰ ਵਿਖੇ ਸੀ, ਉੱਥੇ ਤੇਰਾ ਰਖਤ ਬਿੰਦ ਤੋਂ ਨਿਮਣਾ ਹੋਇਆ, ਜਨਮ ਤੇਰਾ ਹੋਇਆ ਨਹੀਂ ਸੀ, ਉਦੋਂ ਨਾ ਸਿਆ ਕਿਹੜੀ ਕਿਰਤ ਕੀਤੀ ਸੀ ਤੂੰ, ਕਿਹੜੀ ਪਰਮੇਸ਼ਰ ਜੀ ਦੀ ਚਾਕਰੀ ਕੀਤੀ ਸੀ, ਕਿਹੜੀ ਉੱਥੇ ਨੌਕਰੀ ਕੀਤੀ ਸੀ, ਕਿਹੜੀਆਂ ਫਸਲਾਂ ਬੀਜੀਆਂ ਸੀ। ਪਰਮੇਸ਼ਰ ਜੀ ਨੇ ਮਾਤਾ ਦੇ ਸਰੀਰ ਦੇ ਨਾਲ ਤੇਰੀ ਨਾਭੀ ਦਾ ਨਾੜੂਏ ਦਾ ਸੰਬੰਧ ਬਣਾ ਕਰਕੇ ਨਾ, ਤੇ ਮਾਤਾ ਦੇ ਉਦਰ ਵਿਖੇ ਵੀ ਮਾਤਾ ਦੇ ਛਕੇ ਹੋਏ ਭੋਜਨ ਦੇ ਰਸ ਦਾ ਵੱਡਾ ਹਿੱਸਾ ਇੱਕ ਤੈਨੂੰ ਦੇ ਕਰਕੇ ਤੈਨੂੰ ਪਾਲਿਆ।
1: ਜਾਨ ਸਿਆ ਕਿਆ ਚਾਕਰੀ,
0: ਤੇ ਜਿਸ ਵੇਲੇ ਤੂੰ ਜਨਮ ਲੈ ਲਿਆ ਫਿਰ ਕਿਹੜੀ ਪਰਮੇਸ਼ਰ ਜੀ ਦੀ ਚਾਕਰੀ ਕੀਤੀ ਸੀ, ਫਿਰ ਕਿਹੜੇ ਪਰਮੇਸ਼ਰ ਜੀ ਦੇ ਤੂੰ ਹਲ ਵਾਹੇ ਸਨ, ਫਿਰ ਕਿਹੜੇ ਜਾ ਕੇ ਕਿਆਰੇ ਮੋੜੇ ਸਨ, ਫਿਰ ਕਿਹੜੀਆਂ ਜਾ ਕੇ ਤੂੰ ਗੋਡੀਆਂ ਕੀਤੀਆਂ ਸਨ। ਚਾਕਰੀ ਤੇ ਉਦੋਂ ਵੀ ਪਰਮੇਸ਼ਰ ਜੀ ਦੀ ਕੋਈ ਨਹੀਂ ਸੀ ਕੀਤੀ, ਜਨਮ ਲੈਣ ਵੇਲੇ ਤੇ ਤੈਨੂੰ ਆਪਣੇ ਸਰੀਰ ਦੀ ਸੰਭਾਲ ਕਰਨੇ ਦੀ ਵੀ ਸੁਰਤ ਨਹੀਂ ਸੀ। ਕਿਆ ਚਾਕਰੀ, ਕਿਹੜੀ ਚਾਕਰੀ, ਕਿਹੜੀ ਨੌਕਰੀ, ਕਿਹੜੀ ਕਿਰਤ ਤੂੰ ਕੀਤੀ ਸੀ।
1: ਜੰਮੇ ਕਿਆ ਕਾਰ,
0: ਸੋ ਇਸ ਪ੍ਰਕਾਰ ਚਾਕਰੀ ਤੇ ਕੋਈ ਨਹੀਂ ਸੀ ਕੀਤੀ, ਪਰ ਪਰਮੇਸ਼ਰ ਜੀ ਨੇ ਨਾੜੂਏ ਦੁਆਰਾ ਮਾਤਾ ਦੇ ਭੋਜਨ ਦਾ ਰਸ ਦੇ ਕਰਕੇ ਤੈਨੂੰ ਪਾ ਲਿਆ। ਤੇ ਜਿਸ ਵੇਲੇ ਤੂੰ ਜੰਮਿਆ ਕਿਆ ਕਾਰ, ਫਿਰ ਕਿਹੜੀ ਕਿਰਤ ਕੀਤੀ ਸੀ, ਫਿਰ ਕਿਹੜਾ ਕੰਮ ਕੀਤਾ ਸੀ, ਕੀਤਾ ਤੇ ਤਾਂ ਵੀ ਕੁਛ ਨਹੀਂ ਸੀ, ਪਰ ਇਹ ਪਰਮੇਸ਼ਰ ਜੀ ਦੀ ਰਹਿਮਤ ਹੈ ਨਾ। ਮਾਤਾ ਦੇ ਉਦਰ ਵਿਖੇ ਤੂੰ ਕੁਛ ਕਰਨ ਯੋਗਾ ਨਹੀਂ ਸੀ, ਤੇਰਾ ਸਰੀਰ ਵੀ ਪੂਰਾ ਨਹੀਂ ਸੀ, ਤੇ ਨਾਭੀ ਦੁਆਰਾ ਭੋਜਨ ਦੇ ਕਰਕੇ ਪਰਮੇਸ਼ਰ ਨੇ ਤੈਨੂੰ ਪਾਲਿਆ। ਤੇ ਜਦੋਂ ਤੂੰ ਜਨਮ ਲਿਆ ਨਾ ਤੂੰ ਕੁਝ ਛਕਣ ਯੋਗਾ ਸੀ, ਨਾ ਤੇਰੇ ਮੁੱਖ ਵਿੱਚ ਦੰਦ ਸਨ, ਨਾ ਹੱਥਾਂ ਦੇ ਨਾਲ ਕੁਝ ਕਰਨ ਯੋਗਾ ਸੀ, ਪਰ ਪਰਮੇਸ਼ਰ ਜੀ ਨੇ ਮਾਤਾ ਦੇ ਅਸਥਨਾਂ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਤੈਨੂੰ ਪੈਦਾ ਕਰਕੇ ਦੇ ਦਿੱਤਾ। ਨਾ ਗਰਮ ਕਰਨਾ ਪਵੇ, ਨਾ ਠੰਡਾ ਕਰਨਾ ਪਵੇ, ਨਾ ਮਿੱਠਾ ਪਾਉਣਾ ਪਵੇ, ਜਦੋਂ ਵੀ ਤੈਨੂੰ ਭੁੱਖ ਲੱਗੇ ਉਦੋਂ ਹੀ ਤਿਆਰ। ਇਸ ਪ੍ਰਕਾਰ ਇਹ ਪਰਮੇਸ਼ਰ ਜੀ ਦੀਆਂ ਰਹਿਮਤਾਂ ਜਾਣਨਾ ਕਰ,
1: ਕਾਰਨ ਕਰਤਾ ਕਰੇ
0: ਮਤਾ ਜਾਣ ਕੇ ਤੂੰ ਕਮਾਉਂਦਾ ਹਾਂ। ਕਹਿਣ ਲੱਗਾ ਮਹਾਰਾਜ ਮੈਂ ਹੀ ਕਮਾਉਂਦਾ, ਮੈਂ ਹੀ ਉੱਦਮ ਕਰਦਾ, ਯਤਨ ਕਰਦਾ, ਮੁਸ਼ਕਤ ਕਰਦਾ, ਕਮਾਈ ਕਰਕੇ ਲਿਆਉਂਦਾ, ਆਪ ਖਾਂਦਾ ਤੇ ਪਰਿਵਾਰ ਨੂੰ ਪਾਲਦਾ। ਤੇ ਹਜ਼ੂਰ ਫਰਮਾਉਂਦੇ ਨੇ ਸਭ ਕਾਰਨ ਕਰਤਾ ਕਰੇ, ਸਾਰੇ ਕਾਰਨਾਂ ਦੇ ਕਰਜਾ ਕਾਰਜਾਂ ਦੇ ਕਰਨ ਵਾਲੇ ਪਰਮੇਸ਼ਰ ਕਰਤਾ ਰੂਪ ਜੀ ਨੇ, ਤੇ ਸਾਰੇ ਕਾਰਜ ਉਹ ਆਪ ਹੀ ਕਰਦੇ ਤੇ ਕਰਵਾਉਂਦੇ ਨੇ। ਦਿਮਾਗ ਦੀ ਇੱਕ ਛੋਟੀ ਜਿਹੀ ਨਸ ਬਲੌਕ ਹੋ ਜਾਵੇ ਨਾ ਤੇ ਕਿਸੇ ਦਾ ਪਾਸਾ ਖੜ ਜਾਂਦਾ ਹੈ, ਜਿਸ ਨਸ ਦਾ ਸੰਬੰਧ ਜ਼ੁਬਾਨ ਨਾਲ ਹੋਵੇ ਜ਼ੁਬਾਨ ਰੁਕ ਜਾਂਦੀ ਏ, ਅੱਖ ਦੇ ਨਾਲ ਹੋਵੇ ਅੱਖ ਮਾਰੀ ਜਾਂਦੀ ਏ, ਇਸੇ ਪ੍ਰਕਾਰ ਮੱਤ ਮਾਰੀ ਜਾਂਦੀ ਏ, ਜੀਵ ਕਮਲਾ ਹੋ ਜਾਂਦਾ, ਸੰਗਲਾਂ ਨਾਲ ਬੰਨਣ ਪੈਂਦਾ ਹੈ, ਪਾਗਲਖਾਨੇ ਭੇਜਣਾ ਪੈਂਦਾ ਹੈ। ਇਹ ਵਾਹਿਗੁਰੂ ਜੀ ਦੀ ਕਿਰਪਾ ਨਾ ਸਾਰੇ ਸਰੀਰ ਨੂੰ, ਸਮੁੱਚੇ ਸਰੀਰ ਨੂੰ ਤੰਦਰੁਸਤੀ ਦੇ ਸਹਿਤ ਕੰਟਰੋਲ ਕਰਕੇ ਚਲਾਇਆ ਹੋਇਆ ਹੈ। ਹਜ਼ੂਰ ਬਚਨ ਕਰਦੇ ਨੇ ਮਤਾ ਮਾਣ ਕਰਕੇ ਮੈਂ ਕੁਛ ਕਰਦਾ ਹਾਂ, ਸਾਰੇ ਕਾਰਜਾਂ ਦੇ ਕਰਨ ਵਾਲੇ ਕਾਰਨ ਰੂਪ ਪਰਮੇਸ਼ਰ ਵਾਹਿਗੁਰੂ ਜੀ ਕਰਤਾ ਪੁਰਖ ਹੀ ਹਨ ਜੀਓ। ਸਾਰੇ ਜੀਵ ਭਾਵੇਂ ਕਹਿੰਦੇ ਨੇ ਕਿ ਮੈਂ ਕਰਦਾ, ਪਰ ਵਾਰੋ ਵਾਰ ਦੇਖਦੇ ਪਰਮੇਸ਼ਰ ਜੀ ਦੇ ਮੁਖ ਵਾਲੀ ਨੇ, ਆਸਰਾ ਪਰਮੇਸ਼ਰ ਜੀ ਦਾ ਹੀ ਤੱਕਦੇ ਨੇ, ਪਰਮੇਸ਼ਰ ਜੀ ਆ ਵੀ ਦੇ ਦਿਓ, ਰੱਬ ਜੀ ਆ ਵੀ ਦੇ ਦਿਓ, ਸਤਿਗੁਰੂ ਜੀ ਆ ਵੀ ਦੇ ਦਿਓ, ਸਾਰੇ ਤੱਕਦੇ ਉਸੇ ਵਾਲੀ ਨੇ। ਸੋ ਇਸੇ ਪ੍ਰਕਾਰ ਤੇ ਸਾਰਿਆਂ ਜੀਵਾਂ ਨੂੰ ਪੈਦਾ ਕਰਕੇ ਨਾ ਪਰਮੇਸ਼ਰ ਜੀ ਵਾਰੋ ਵਾਰੀ ਸਾਰਿਆਂ ਵੱਲ ਤੱਕਦੇ ਨੇ, ਕੋਈ ਰਿਜ਼ਕ ਤੋਂ ਭੁੱਖਾ ਤੇ ਨਹੀਂ ਰਹਿ ਗਿਆ, ਕੋਈ ਲੋੜਵੰਦ ਵਸਤਰਾਂ ਤੋਂ ਹੀਣਾ ਤੇ ਨਹੀਂ ਰਹਿ ਗਿਆ। ਵਾਰ ਵਾਰ ਨਿਤਾ ਪ੍ਰਤੀ ਹਰ ਰੋਜ਼ ਇੱਕ ਵੇਲੇ ਦੋ ਵੇਲੇ ਤਿੰਨੇ ਵੇਲੇ ਭੋਜਨ ਪਰਮੇਸ਼ਰ ਜੀ ਦਿੰਦੇ ਨੇ। ਇਸੇ ਪ੍ਰਕਾਰ ਹਰ ਰੋਜ਼ ਸਾਰੀ ਜ਼ਿੰਦਗੀ ਪਰਮੇਸ਼ਰ ਜੀ ਹੀ ਨਿਆਮਤਾਂ ਦਿੰਦੇ ਨੇ। ਸੁੱਖ ਦੀ ਨੀਂਦ ਵੀ ਪਰਮੇਸ਼ਰ ਜੀ ਦਿੰਦੇ ਨੇ, ਤੰਦਰੁਸਤੀ ਪਰਮੇਸ਼ਰ ਜੀ ਦਿੰਦੇ ਨੇ, ਸਾਰੇ ਪਦਾਰਥ ਪਰਮੇਸ਼ਰ ਜੀ ਦਿੰਦੇ ਨੇ, ਅਤੇ ਵਾਰ ਵਾਰ ਸਭਨਾਂ ਦੀ ਸਾਰ ਸੰਭਾਲ ਨਿਤਾ ਪ੍ਰਤੀ ਪਰਮੇਸ਼ਰ ਜੀ ਹੀ ਕਰਦੇ ਹਨ
1: ਜੀ।
0: ਬੇਨਤੀ ਕੀਤੀ ਮਹਾਰਾਜ, ਫਿਰ ਪਰਮੇਸ਼ਰ ਜੀ ਦੇ ਸਨਮੁਖ ਚੁੱਪ ਹੀ ਰਹਿਣਾ ਚਾਹੀਦਾ ਹੈ ਜਾਂ ਕੁਛ ਮੰਗਣਾ ਚਾਹੀਦਾ ਹੈ? ਤੇ ਹਜ਼ੂਰ ਫਰਮਾਉਂਦੇ ਨੇ ਜੇ ਚੁੱਪ ਕਰ ਰਹੀਏ ਨਾ, ਪਰਮੇਸ਼ਰ ਜੀ ਤਾਂ ਵੀ ਜਾਣਦੇ ਨੇ ਇਸ ਦੇ ਮਨ ਦੀ ਭਾਵਨਾ ਕੀ ਹੈ, ਮਨ ਦੀ ਮੰਗ ਕੀ ਹੈ। ਮਨ ਦੀ ਮੰਗ ਅਨੁਸਾਰ ਪਰਮੇਸ਼ਰ ਜੀ ਤਾਂ ਵੀ ਦਾਤਾਂ ਦਿੰਦੇ ਨੇ। ਜੇ ਮੰਗਿਆ, ਜੇ ਮੂੰਹ ਦੇ ਵਿੱਚੋਂ ਬੋਲ ਕਰਕੇ ਮੰਗਣਾ ਕਰੀਏ, ਪਰਮੇਸ਼ਰ ਜੀ ਤਾਂ ਵੀ ਮੁਖੋ ਮੰਗੀਆਂ ਦਾਤਾਂ ਦੇ ਕਰਕੇ ਨਿਵਾਜਦੇ ਹਨ ਸਾਰਿਆਂ ਜੀਵਾਂ ਦੇ ਤਾਈ।
1: ਦਾਤਾਰ
0: ਸਾਰੀਆਂ ਦਾਤਾਂ ਦੇ ਦੇਣੇ ਵਾਲੇ ਹੋ ਕਰਕੇ ਨਾ ਸਾਰੀਆਂ ਹੀ ਦਾਤਾਂ ਦਿੰਦੇ ਨੇ। ਭੁੱਖਿਆਂ ਕਿਸੇ ਨੂੰ ਨਹੀਂ ਰੱਖਦੇ, ਖਾਲੀ ਦਰ ਤੋਂ ਕਿਸੇ ਨੂੰ ਨਹੀਂ ਮੋੜਦੇ, ਮਨ ਦੀਆਂ ਮੁਰਾਦਾਂ ਸਭਨਾਂ ਨੂੰ ਦਿੰਦੇ ਨੇ। ਇਹ ਵਡਿਆਈਆਂ ਪਰਮੇਸ਼ਰ ਜੀ ਦੀਆਂ ਨੇ। ਜੇ ਮੂੰਹੋਂ ਮੰਗੀਏ ਤਾਂ ਵੀ ਦਿੰਦੇ ਨੇ, ਜੇ ਚੁੱਪ ਰਹੀਏ ਤਾਂ ਵੀ ਦਿੰਦੇ ਨੇ। ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਹੁਕਮ ਹੈ। ਸਤਿਗੁਰੂ ਜੀ ਦੇ ਪਾਸੋਂ ਆ ਕੇ ਮੰਗਣਾ ਤੇ ਨਾਮ ਸੀ, ਨਾਮ ਪਹਿਲੇ ਨੰਬਰ 'ਤੇ ਹੈ ਅਤੇ ਬਾਕੀ ਸਾਰੀਆਂ ਵਸਤੂਆਂ ਦੂਜੇ ਨੰਬਰ 'ਤੇ ਨੇ। ਸਤਿਗੁਰੂ ਜੀ ਨੂੰ ਗੁਰੂ ਧਾਰਨ ਕਰਨੇ ਦਾ ਅਸਲ ਮਨੋਰਥ ਹੈ। ਬੇਨਤੀ ਕਰਨੀ ਮਹਾਰਾਜ ਜੀ, ਕਿਰਪਾਲਤਾ ਕਰੋ, ਮੈਨੂੰ ਪਰਮੇਸ਼ਰ ਜੀ ਦੇ ਨਾਲ ਮਿਲਾ ਦਿਓ। ਜਨਮਾਂ ਜਨਮਾਂ ਤੋਂ ਟੁੱਟੇ ਹੋਏ ਹਾਂ ਮਹਾਰਾਜ, ਟੁੱਟੀਆਂ ਗੰਢ ਦਿਓ ਮਹਾਰਾਜ। ਅਨੰਤ ਕਾਲ ਤੋਂ ਵਿਛੜੇ ਹੋਏ ਹਾਂ, ਕਿਰਪਾਲਤਾ ਕਰਕੇ ਵਿਛੜਿਆਂ ਨੂੰ ਮੇਲ ਦਿਓ। ਮਨੋਰਥ ਤੇ ਹੈ ਸਤਿਗੁਰੂ ਜੀ ਦੀ ਪ੍ਰਾਪਤੀ ਦਾ ਕਿ ਸਤਿਗੁਰੂ ਜੀ ਦੇ ਦੁਆਰਾ ਪਰਮੇਸ਼ਰ ਜੀ ਦੇ ਨਾਲ ਮਿਲਾਪ ਹੋ ਜਾਵੇ, ਤੇ ਮਿਲਾਪ ਹੋਣੇ ਸਦਕੇ ਜਨਮ ਮਰਨ ਤੋਂ ਸਦਾ ਸਦਾ ਵਾਸਤੇ ਛੁੱਟ ਜਾਈਏ। ਪਰ ਇਹ ਜੀਵਨ ਹੈ ਨਾ, ਜੀਵਨ ਕਾਲ ਵਿੱਚ ਵਸਤੂਆਂ ਦੀ ਲੋੜ ਵੀ ਪੈਂਦੀ ਹੈ। ਫਿਰ ਦੂਜੇ ਨੰਬਰ 'ਤੇ ਵਸਤੂਆਂ ਨੂੰ ਰੱਖਣਾ, ਪਹਿਲੇ ਨੰਬਰ 'ਤੇ ਨਾਮ ਮੰਗਣਾ, ਦੂਜੇ ਨੰਬਰ 'ਤੇ ਵਸਤੂਆਂ ਮੰਗਣੀਆਂ। ਪਰ ਸਾਧ ਸੰਗਤ ਜੀ, ਆਮ ਜਨ ਸਾਧਾਰਨ ਦਾ, ਲੋਕਾਂ ਦਾ, ਲਗਭਗ ਸਾਰੀ ਦੁਨੀਆ ਦਾ ਕੁਝ ਗੁਰਮੁਖਾਂ ਨੂੰ ਛੱਡ ਕੇ ਰੁਝਾਨ ਇਹ ਹੋ ਗਿਆ ਹੈ, ਨਾਮ 'ਤੇ ਆ ਕੇ ਨਹੀਂ ਮੰਗਦੇ। ਇਹ ਤੇ ਕੋਈ ਨਹੀਂ ਆ ਕੇ ਕਹਿੰਦਾ ਕਿ ਸਤਿਗੁਰੂ ਜੀ ਮੈਨੂੰ ਪਰਮੇਸ਼ਰ ਜੀ ਦੇ ਨਾਲ ਮੇਲ ਦਿਓ। ਜਿੰਨੀਆਂ ਅਰਦਾਸਾਂ ਬੇਨਤੀਆਂ ਸਵੇਰ ਤੋਂ ਸ਼ਾਮਾਂ ਤੱਕ ਪਰਚੀਆਂ ਆਉਂਦੀਆਂ ਨੇ ਨਾ, ਸ਼ਾਇਦ ਉਹਨਾਂ 'ਚ ਇੱਕ ਪਰਚੀ ਵੀ ਐਸੀ ਨਹੀਂ ਹੁੰਦੀ ਜਿਸ ਦੇ ਵਿੱਚ ਇਹ ਅਰਦਾਸ ਹੋਵੇ ਕਿ ਮਹਾਰਾਜ ਜੀ ਮੈਨੂੰ ਪਰਮੇਸ਼ਰ ਜੀ ਦੇ ਨਾਲ ਮੇਲ ਦਿਓ, ਮਹਾਰਾਜ ਜੀ ਮੈਨੂੰ ਆਪਣਾ ਦੀਦਾਰ ਦੇ ਦਿਓ, ਮਹਾਰਾਜ ਜੀ ਮੈਨੂੰ ਪਰਮੇਸ਼ਰ ਜੀ ਦੇ ਦਰਸ਼ਨ ਕਰਵਾ ਦਿਓ, ਇੱਕ ਪਰਚੀ ਵੀ ਨਹੀਂ ਹੁੰਦੀ। ਸਾਰੀਆਂ ਦੇ ਉੱਪਰ ਦਾਤਾਂ ਹੀ ਹੁੰਦੀਆਂ ਨੇ ਮਹਾਰਾਜ। ਧਨ ਦੇ ਦਿਓ, ਬੇਭੂਤੀ ਦੇ ਦਿਓ, ਸੰਪਦਾ ਦੇ ਦਿਓ, ਸੰਤਾਨ ਦੇ ਦਿਓ, ਸਪੁੱਤਰ ਦੇ ਦਿਓ, ਬਾਹਰ ਦਾ ਵੀਜ਼ਾ ਲੱਗ ਜਾਵੇ, ਬਾਹਰ ਪੱਕੇ ਹੋ ਜਾਈਏ, ਕੇਵਲ ਤਾਂ ਕੇਵਲ ਦੁਨਿਆਵੀ ਮੰਗਾਂ ਰਹਿ ਗਈਆਂ। ਜਿਹੜੀਆਂ ਮੰਗਾਂ ਦੂਸਰੇ ਨੰਬਰ 'ਤੇ ਸੀ ਉਹਨਾਂ ਨੂੰ ਪਹਿਲੇ ਨੰਬਰ 'ਤੇ ਕਰ ਲਿਆ, ਅਤੇ ਜਿਹੜੀ ਮੰਗ ਪਹਿਲੇ ਨੰਬਰ 'ਤੇ ਸੀ ਉਸ ਨੂੰ ਮਨਫੀ ਕਰ ਦਿੱਤਾ, ਉਸ ਨੂੰ ਕੱਟ ਹੀ ਦਿੱਤਾ, ਉਸ ਦਾ ਕਦੇ ਨਾਮ ਹੀ ਨਹੀਂ ਲਿਆ। ਇਹ ਕਾਰਨ ਹੈ ਸੰਸਾਰ ਦੇ ਆਵਾਗਾਉਣ ਦੇ ਚੱਕਰਾਂ ਵਿੱਚ ਆਉਣ ਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਜਾਣਦੇ ਨੇ ਕਿਹੜੇ ਜੀਵ ਨੂੰ ਕੀ ਚਾਹੀਦਾ। ਜੇ ਮੰਗੀਏ ਤਾਂ ਵੀ ਦੇ ਦਿੰਦੇ ਨੇ, ਨਾ ਮੰਗੀਏ ਗੁਪਤ ਰਹੀਏ ਤਾਂ ਵੀ ਦਾਤਾ ਪਰਮੇਸ਼ਰ ਜੀ ਦਾਤਾਰ ਹੋ ਕੇ ਸਾਰਿਆਂ ਨੂੰ ਦਿੰਦੇ ਨੇ, ਪਰ ਮਨ ਦਾ ਨਿਸ਼ਚਾ ਨਹੀਂ ਵੱਜਦਾ, ਤਾਂ ਕਰਕੇ ਮੁੜ ਮੰਗਦੇ
1: ਹਾਂ। ਭਾਈ
0: ਦਾਤਾ ਇੱਕੋ ਇੱਕ ਪਰਮੇਸ਼ਰ ਹੈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਾਕੀ ਦੇਵੀਆਂ ਤੇ ਦੇਵਤੇ ਵੀ ਪਰਮੇਸ਼ਰ ਜੀ ਦੇ ਦਰ ਤੋਂ ਮੰਗਦੇ ਨੇ। ਪਾਵਨ ਸ੍ਰੀ ਲਹਿਣਾ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਦਰਸ਼ਨ ਕਰਨ ਵਾਸਤੇ ਜਦੋਂ ਕਰਤਾਰਪੁਰ ਸਾਹਿਬ ਪੁੱਜੇ ਨੇ ਨਾ, ਤੇ ਲਾਲ ਬਸਤਰਾਂ ਵਾਲੀ ਬੀਬੀ ਉੱਥੇ ਝਾੜੂ ਫੇਰਦੀ ਦੇਖੀ, ਅਨੁਮਾਨ ਲਗਾ ਕਰਕੇ ਆਖਿਆ, ਮਾਤਾ ਇਹ ਜਿਹੜੇ ਜਥੇ ਨੇ ਸਾਡੇ ਅੱਗੇ ਮੰਗ ਰੱਖੀ ਸੀ ਕਿ ਤੁਹਾਡੇ ਦਰਸ਼ਨ ਜਵਾਲਾਮੁਖੀ ਦੇ ਕਰਵਾ ਕਰਕੇ ਲਿਆਈਏ, ਜੋ ਗੁਣ ਅਤੇ ਜੋ ਲਿਬਾਸ ਆਪ ਜੀ ਦਾ ਸੁਣਿਆ ਸਾਨੂੰ ਪ੍ਰਤੀਤ ਹੁੰਦਾ ਤੁਸੀਂ ਜਵਾਲਾ ਮਾਤਾ ਹੋ, ਤੁਸੀਂ ਇੱਥੇ ਝਾੜੂ ਕਿਵੇਂ ਫੇਰ ਰਹੇ ਹੋ? ਅਤੇ ਜਵਾਲਾਮੁਖੀ ਨੇ ਦੱਸਣਾ ਕੀਤਾ ਸੀ, ਹਾਂ ਮੈਂ ਜਵਾਲਾਮੁਖੀ ਹਾਂ। ਪੁੱਛਿਆ, ਫਿਰ ਇੱਥੇ ਝਾੜੂ ਕਿਉਂ ਫੇਰਦੇ ਹੋ, ਸਬੱਬ ਕੀ ਹੈ? ਅਤੇ ਜਵਾਲਾਮੁਖੀ ਨੇ ਕਹਿਣਾ ਕੀਤਾ ਸੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮੇਸ਼ਰ ਨੇ, ਇਹ ਰੱਬ ਨੇ, ਇਹ ਨਿਰੰਕਾਰ ਨੇ, ਇਹ ਅਕਾਲ ਪੁਰਖ ਨੇ। ਜਿੰਨੀਆਂ ਵੀ ਦੇਵੀਆਂ ਤੇ ਦੇਵਤੇ ਨੇ ਨਾ ਸਾਰੇ ਅਕਾਲ ਪੁਰਖ ਦੇ ਦਰ ਤੇ ਝਾੜੂ ਫੇਰ ਕੇ ਵਾਹਿਗੁਰੂ ਜੀ ਦੀ ਸੇਵਾ ਕਰਕੇ ਵਰ ਮੰਗ ਕੇ ਦਾਤਾਂ ਲੈ ਕੇ ਫਿਰ ਅੱਗੇ ਆਪਣੇ ਸੇਵਕਾਂ ਨੂੰ ਦਿੰਦੇ ਹਾਂ। ਹੁਣ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਰਗੁਣ ਰੂਪ ਧਾਰਨ ਕਰਕੇ ਆਏ ਨੇ, ਇਸ ਕਰਕੇ ਨਿਰੰਕਾਰ ਜੀ ਦੇ ਦਰ ਤੇ ਝਾੜੂ ਫੇਰ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਦਾਤਾਂ ਲੈ ਕੇ ਅੱਗੇ ਆਪਣੇ ਭਗਤਾਂ ਦੇ ਵਿੱਚ ਮੈਂ ਵੀ ਦਾਤਾਂ ਵੰਡਦੀ ਹਾਂ। ਤੇ ਆਪ ਜੀਆਂ ਨੇ ਫਿਰ ਉਹਨਾਂ ਸਾਰੇ ਸੰਗ ਵਾਲਿਆਂ ਨੂੰ ਕਹਿ ਦਿੱਤਾ, ਪਿਆਰਿਓ ਤੁਸਾਂ ਜਿੱਥੇ ਜਾਣਾ ਚਲੇ ਜਾਓ, ਮੈਨੂੰ ਉਹ ਦਰ ਮਿਲ ਗਿਆ ਹੈ ਜਿਸ ਦਰ ਦੇ ਸਾਰੇ ਝਾੜੂ ਦਰਬਾਰ ਨੇ ਇੱਥੇ ਝਾੜੂ ਫੇਰ ਕੇ ਦਾਤਾਂ ਮੰਗ ਕੇ ਫਿਰ ਭਗਤਾਂ ਵਿੱਚ ਵੰਡਦੇ ਨੇ। ਜਦੋਂ ਉਹ ਸਾਰੀਆਂ ਦੇਵੀਆਂ ਤੇ ਦੇਵਤੇ ਮੰਗਦੇ ਹੀ ਨੇ ਇਸੇ ਦਰ ਤੋਂ, ਫਿਰ ਇਸੇ ਦਰ ਤੋਂ ਸਿੱਧਾ ਕਿਉਂ ਨਾ ਮੰਗ ਲਈਏ, ਕਿਉਂ ਦੇਵੀਆਂ ਤੇ ਦੇਵਤਿਆਂ ਦੇ ਪਾਸੋਂ ਮੰਗਣਾ ਹੈ। ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਇੱਕ ਦਾਤਾ। ਦਾਤਾ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਜੀ ਨੇ, ਬਾਕੀ ਸਾਰੇ ਰਾਜੇ ਮਹਾਰਾਜੇ ਜੀਵ ਇਸਤਰੀਆਂ ਪੁਰਖ ਯਕਸ਼ ਕਿੰਨਰ ਪਿਸਾਚ ਦੇਵੀਆਂ ਦੇਵਤੇ ਸਾਰੇ ਉਸ ਵਾਹਿਗੁਰੂ ਜੀ ਦੇ ਦਰ ਦੇ ਮੰਗਤੇ ਹਨ।
1: ਫਿਰ ਦੇਖੇ ਆਕਾਰ
0: ਵਾਹਿਗੁਰੂ ਜੀ ਸਾਰਿਆਂ ਆਕਾਰਾਂ ਨੂੰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਫਿਰ ਆਪ ਹੀ ਸਭਨਾਂ ਦੀ ਦੇਖਭਾਲ ਸਾਰ ਸੰਭਾਲ ਕਰਦੇ ਹਨ ਜੀਓ।
1: ਨਾਨਕ ਏਵਾ ਜਾਣੀਆ
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਇਸ ਪ੍ਰਕਾਰ ਨਿਸ਼ਚੇ ਦੇ ਸਹਿਤ ਜਾਣ ਲੈਣਾ
1: ਕਰੋਹਾਰ।
0: ਦੁਨੀਆਂ ਦੇ ਜਿਹੜੇ ਦਾਤੇ ਦਾਨੀ ਪੁਰਖ ਨੇ ਇਹ ਤੇ ਮਰ ਜਾਂਦੇ ਨੇ, ਚਲੇ ਜਾਂਦੇ ਨੇ, ਸਰੀਰ ਸ਼ਾਂਤ ਹੋ ਜਾਂਦੇ ਨੇ। ਪਰਮੇਸ਼ਰ ਜੀ ਐਸੇ ਦਾਤਾ ਜੀ ਨੇ ਜੋ ਆਦਿ ਸਮੇਂ ਤੋਂ ਹਨ, ਹੁਣ ਵੀ ਹੈ ਨੇ ਤੇ ਅੱਗੇ ਵੀ ਸਦਾ ਰਹਿਣਗੇ। ਜੀਵੈ ਦੇਵਨਹਾਰ ਇਹ ਦਾਤਾ ਜੀ ਪਰਮੇਸ਼ਰ ਜੀ ਸਦਾ ਸਦਾ ਸਦ ਜੀਵਨ ਵਾਲੇ ਅਮਰ ਪਦਵੀ ਵਾਲੇ ਮੌਤ ਅਤੇ ਕਾਲ ਦੇ ਪ੍ਰਭਾਵ ਤੋਂ ਰਹਿਤ ਹਨ ਜੀਓ। ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨਾਮ ਦਾ ਮੰਨਣ ਕਰਨੇ ਵਾਸਤੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਮਨ ਦੇ ਅੰਦਰ ਨਾਮ ਦੇ ਵਾਸਤੇ ਪਿਆਰ ਪੈਦਾ ਨਹੀਂ ਹੁੰਦਾ। ਇੱਕ ਤੇ ਪਿਆਰ ਨਾਲ ਜਪਣਾ ਹੁੰਦਾ, ਇੱਕ ਕੰਮ ਮੁਕਾਉਣਾ ਹੁੰਦਾ। ਮਹਾਰਾਜ ਨਿਤਨੇਮ ਵੀ ਕਰਨ ਬੈਠ ਜਾਈਏ ਤੇ ਕੰਮ ਮੁਕਾਉਣ ਦੀ ਕਰਦੇ ਹਾਂ, ਛੇਤੀ ਛੇਤੀ ਦੌੜਾਂ ਲਾ ਲਾ ਕੇ ਬੜੀ ਤੇਜ਼ੀ ਦੇ ਨਾਲ, ਬੜੀ ਸਪੀਡ ਦੇ ਨਾਲ, ਬੜੀ ਰਫਤਾਰ ਦੇ ਨਾਲ ਨਿਤਨੇਮ ਕਰਦੇ ਹਾਂ, ਛੇਤੀ ਹੋ ਜਾਵੇ, ਛੇਤੀ ਹੋ ਜਾਵੇ, ਛੇਤੀ ਮੁੱਕ ਜਾਵੇ, ਫਿਰ ਹੋਰ ਕੰਮ ਕਰਨੇ ਨੇ। ਮਹਾਰਾਜ ਜਿਹੜਾ ਪਿਆਰ ਦੇ ਨਾਲ ਜੁੜ ਕੇ ਜਪਣਾ ਹੁੰਦਾ ਨਾ, ਉਹ ਪਿਆਰ ਨਹੀਂ ਸਾਡੇ ਮਨ ਵਿੱਚ ਪੈਦਾ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਸ੍ਰੇਸ਼ਟ ਮੱਤ ਹੁੰਦੀ ਹੈ ਨਾ ਕਿ ਕਿਸੇ ਦਾ ਬੁਰਾ ਚਿਤਵੀਏ ਨਾ, ਬੁਰਾ ਦੇਖੀਏ ਨਾ, ਹੱਕ ਮਾਰੀਏ ਨਾ ਕਿਸੇ ਦਾ, ਮਹਾਰਾਜ ਉਹ ਸ੍ਰੇਸ਼ਟ ਮੱਤ ਵੀ ਉਤਪੰਨ ਨਹੀਂ ਹੋ ਰਹੀ ਹਿਰਦੇ ਦੇ ਅੰਦਰ। ਇਹ ਦਾਤਾਂ ਸਾਨੂੰ ਕਿਵੇਂ ਮਿਲ ਜਾਣ? ਤੇ ਹਜ਼ੂਰ ਫਰਮਾਉਂਦੇ ਨੇ ਨਾ ਇਹ ਮੰਨਿਆ। ਹੇ ਭਾਈ, ਵਾਹਿਗੁਰੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਮੰਨਣ ਕਰਨੇ ਦੇ ਨਾਲ ਹਿਰਦੇ ਦੇ ਅੰਦਰ ਸੁਰਤ ਉਪਜੈ, ਜੋ ਸ੍ਰੇਸ਼ਟ ਪ੍ਰੀਤੀ ਹੈ, ਲਿਵ ਹੈ, ਪਰਮੇਸ਼ਰ ਜੀ ਦੇ ਪਿਆਰ ਵਾਲੀ ਸੁਰਤ ਹੈ, ਉਹ ਉਪਜਦੀ ਹੈ, ਉਤਪੰਨ ਹੁੰਦੀ ਹੈ।
1: ਮਤ ਹੋਈ
0: ਅੰਮ੍ਰਿਤ ਨਾਮ ਦਾ ਮੰਨਣ ਕਰਨੇ ਦੇ ਨਾਲ ਵਿਸ਼ੇ ਵਿਸ਼ੈਣੀ ਜਿਹੜੀ ਬੁੱਧ ਹੈ, ਇਹ ਆਤਮ ਵਿਸ਼ੈਣੀ ਮਤ ਹੋ ਜਾਂਦੀ ਹੈ। ਇਸ ਕਰਕੇ ਨਾਮ ਦਾ ਹੀ ਮੰਨਣ ਕਰੋ, ਆਤਮ ਵਿਸ਼ੈਣੀ ਮਤ ਪ੍ਰਾਪਤ ਹੋਵੇਗੀ ਸਭਨਾਂ ਦੇ ਭਲੇ ਪਰ ਉਪਕਾਰ ਵਾਲੀ, ਤੇ ਹਿਰਦੇ ਦੇ ਅੰਦਰ ਸੁਰਤ ਸ੍ਰੇਸ਼ਟ ਪ੍ਰੀਤੀ ਪੈਦਾ ਹੋ ਜਾਵੇਗੀ।
1: ਮੰਨਿਆ ਗੁਣ ਉਚਰਾ
0: ਭਾਈ, ਅੰਮ੍ਰਿਤ ਨਾਮ ਦਾ ਮੰਨਣ ਕਰਨੇ ਕਰਕੇ ਹੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਿਆ ਜਾਂਦਾ ਹੈ। ਇਸ ਕਰਕੇ ਨਾਮ ਦਾ ਮੰਨਣ ਕਰਕੇ ਸਦਗੁਣਾਂ ਨੂੰ ਸਦਾ ਉਚਾਰਦੇ ਰਹੋ।
1: ਨਾਮੇ ਸੁਖ ਸੋਈ
0: ਭਾਈ, ਅੰਮ੍ਰਿਤ ਨਾਮ ਦੇ ਜਪਣੇ ਕਰਕੇ ਸੋਈ, ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਿਹੜਾ ਮੰਨਣ ਕਰਦਾ ਸੁਖ, ਉਹ ਸੁੱਖਾਂ ਵਾਲਾ ਹੋ ਜਾਂਦਾ। ਨਾਮੇ ਸੋਖੇ ਹੋਈ, ਖੱਖੇ ਨੂੰ ਸਿਹਾਰੀ ਅਰਥ ਬਣੇਗਾ ਸੁਖੀ। ਜਿਹੜਾ ਵੀ ਕੋਈ ਅੰਮ੍ਰਿਤ ਨਾਮ ਨੂੰ ਜਪਦਾ ਹੈ, ਸੋਈ ਕਹੀਏ ਉਹ ਪ੍ਰਾਣੀ, ਉਹ ਜੀਵ, ਉਹ ਜੀਵ ਸੁਖੀ ਹੋ ਜਾਂਦਾ ਹੈ। ਤਨ ਕਰਕੇ ਸੁਖੀ, ਮਨ ਕਰਕੇ ਸੁਖੀ, ਤਿੰਨਾਂ ਸਰੀਰਾਂ ਕਰਕੇ ਸੁਖੀ, ਇਸ ਲੋਕ ਦੇ ਅੰਦਰ ਸੁਖੀ, ਪਰਲੋਕ ਦੇ ਅੰਦਰ ਸੁਖੀ, ਘਰ ਦੇ ਅੰਦਰ ਸੁਖੀ, ਪਰਿਵਾਰ ਦੇ ਅੰਦਰ ਸੁਖੀ, ਮਾਇਆ ਨੂੰ ਖਾਂਦਿਆਂ ਖਰਚਦਿਆਂ ਵੰਡਦਿਆਂ ਛਕਦਿਆਂ ਛਕਾਉਂਦਿਆਂ ਸੁਖੀ। ਭਾਈ ਉਹ ਜਿਸ ਜੀਵਨ ਦੇ ਵਿੱਚ ਵੀ ਤੇ ਦਰਗਾਹ ਦੇ ਵਿੱਚ ਵੀ ਸੁੱਖਾਂ ਨੂੰ ਪਾ ਕਰਕੇ ਸਦਾ ਸਦਾ ਸੁਖੀ ਹੋ ਜਾਂਦਾ ਹੈ। ਅੰਮ੍ਰਿਤ ਨਾਮ ਨੂੰ ਮੰਨਣ ਕਰਕੇ ਜਿਹੜੇ ਭਰਮ ਪਰਮੇਸ਼ਰ ਜੀ ਦੇ ਨਾਲ ਵਿਛੋੜਾ ਪਾ ਕੇ ਰੱਖਦੇ ਨੇ, ਵਿੱਥ ਪਾ ਕੇ ਰੱਖਦੇ ਨੇ ਨਾ, ਉਹ ਸਾਰੇ ਭਰਮ ਕੱਟੇ ਜਾਂਦੇ ਹਨ।
1: ਫਿਰ ਦੁੱਖ ਨਾ ਹੋਈ,
0: ਤੇ ਜਿਸ ਦੇ ਭਰਮ ਕੱਟੇ ਜਾਂਦੇ ਨੇ ਫਿਰ ਬਹੁੜੋ ਤਿਸ ਪ੍ਰਾਣੀ ਨੂੰ, ਇਸ ਗੁਰਮੁਖ ਨੂੰ, ਤੇ ਇਸ ਜੀਵ ਨੂੰ ਕਦੇ ਵੀ ਕਦਾਚਤ ਵੀ ਕਦੇ ਕੋਈ ਦੁੱਖ ਨਹੀਂ ਹੁੰਦਾ ਹੈ ਜੀਓ।
1: ਮੰਨਿਆ ਸਾ ਲਾਹੀਆ,
0: ਭਾਈ ਅੰਮ੍ਰਿਤ ਨਾਮ ਦਾ ਮੰਨਣ ਕਰਕੇ ਕਰਕੇ ਹੀ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੁੰਦੀ ਹੈ।
1: ਪਾਪਾਂ ਮਤ ਧੋਈ,
0: ਤੇ ਜਿਹੜੀ ਪਾਪਾਂ ਵਾਲੀ ਮਲੀਨ ਮਤ ਹੈ ਨਾ, ਇਹ ਅੰਮ੍ਰਿਤ ਨਾਮ ਕਰਕੇ ਹੀ ਧੋਤੀ ਜਾਂਦੀ ਹੈ। ਭਰੀ ਹੈ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਅੰਮ੍ਰਿਤ ਨਾਮ ਹੀ ਪਾਪਾਂ ਵਾਲੀ ਮੈਲ ਨੂੰ ਧੋ ਦਿੰਦਾ ਹੈ ਜੀ, ਉਹ ਮਤ ਦੇ ਵਿੱਚੋਂ, ਬੁੱਧੀ ਦੇ ਵਿੱਚੋਂ।
1: ਨਾਨਕ ਪੂਰੇ ਗੁਰ ਤੇ ਨਾਉ ਮੰਨਿਆ,
0: ਮਹਾਰਾਜ ਜਿਸ ਨਾਮ ਕਰਕੇ ਹੀ ਸ੍ਰੇਸ਼ਟ ਮਤ ਪ੍ਰਗਟ ਹੁੰਦੀ ਹੈ, ਜਿਸ ਨਾਮ ਕਰਕੇ ਆਤਮ ਵਿਛੈਣੀ ਮਤ ਮਿਲਦੀ ਹੈ, ਜਿਸ ਨਾਮ ਕਰਕੇ ਗੁਣਾਂ ਨੂੰ ਉਚਾਰੀਦਾ, ਸੁਖ ਪਾਈਦਾ, ਭਰਮ ਕੱਟੇ ਜਾਂਦੇ ਨੇ, ਦੁੱਖਾਂ ਤੋਂ ਰਹਿਤ ਹੋਈਦਾ, ਸਿਫਤ ਸਲਾਹ ਕਰਨੇ ਵਾਲੇ ਹੋਈਦਾ, ਤੇ ਮਤ ਧੋਤੀ ਜਾਂਦੀ ਹੈ ਵਿਕਾਰਾਂ ਵਾਲੀ। ਮਹਾਰਾਜ ਇਹ ਅੰਮ੍ਰਿਤ ਨਾਮ ਪ੍ਰਾਪਤ ਕਿੱਥੋਂ ਹੁੰਦਾ, ਮਿਲਦਾ ਕਿੱਥੋਂ ਹੈ? ਸਾਰੀਆਂ ਵਸਤੂਆਂ ਦਾ ਕੋਈ ਥਾਂ ਕੋਈ ਟਿਕਾਣਾ ਹੈ ਨਾ, ਇਹ ਅੰਮ੍ਰਿਤ ਨਾਮ ਪ੍ਰਾਪਤ ਕਰਨੇ ਦਾ ਵੀ ਕੋਈ ਟਿਕਾਣਾ ਹੋਵੇਗਾ ਕਿ ਕਿੱਥੋਂ ਜਾ ਕੇ ਪ੍ਰਾਪਤ ਕਰ ਲਈਏ, ਉਹ ਥਾਂ ਕਿਹੜੀ ਹੈ? ਹਜ਼ੂਰ ਫਰਮਾਉਂਦੇ ਨੇ ਨਾਨਕ ਪੂਰੇ ਗੁਰ ਤੇ ਨਾਉ ਪਾਈਐ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਅੰਮ੍ਰਿਤ ਨਾਮ ਪੂਰਿਆਂ ਸਤਿਗੁਰਾਂ ਤੋਂ ਪ੍ਰਾਪਤ ਹੁੰਦਾ ਹੈ, ਅੱਧਿਆਂ ਅਧੂਰਿਆਂ ਤੋਂ ਨਹੀਂ, ਕੱਚਿਆਂ ਪਿੱਲਿਆਂ ਤੋਂ ਨਹੀਂ, ਦੰਬੀਆਂ ਪਖੰਡੀਆਂ ਤੋਂ ਨਹੀਂ, ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਤੋਂ ਨਹੀਂ, ਕਬਰਾਂ ਮੜੀਆਂ ਮੱਟਾਂ ਤੋਂ ਨਹੀਂ। ਇਸੇ ਪ੍ਰਕਾਰ ਜੋ ਪਿੱਪਲਾ ਬੋੜਾਂ ਨੂੰ ਪੂਜਣੇ ਦਾ ਉਪਦੇਸ਼ ਦਿੰਦੇ ਨੇ ਉਹਨਾਂ ਤੋਂ ਨਹੀਂ, ਦੂਸਰਾ ਕੋਈ ਥਾਂ ਹੀ ਨਹੀਂ ਨਾਮ ਪ੍ਰਾਪਤ ਹੋਣ ਦਾ। ਸਤਿਗੁਰ ਪੂਰੈ ਨਾਮ ਦੀਆ, ਅਨਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਤੀਆ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਇਹ ਪੂਰਿਆਂ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਭਾਈ ਹੋਰ ਤੇ ਥਾਂ ਹੈ ਹੀ ਨਹੀਂ, ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਸਰਬਤ ਸੰਸਾਰ ਦੇ ਤਾਈ ਅੰਮ੍ਰਿਤ ਨਾਮ ਦੀ ਦਾਤ ਬਖਸ਼ੀ ਹੈ।
1: ਜਿਨ ਦੇਵਾ ਸੋਈ,
0: ਸੋ ਇਸ ਪ੍ਰਕਾਰ ਨਾਨਕ ਪੂਰੇ ਗੁਰ ਤੇ ਨਾਉ ਮੰਨੀਐ, ਤੇ ਨਾਮ ਮਿਲਦਾ ਵੀ ਪੂਰੇ ਸਤਿਗੁਰਾਂ ਦੇ ਪਾਸੋਂ ਹੈ, ਤੇ ਸਤਿਗੁਰੂ ਜੀ ਹੀ ਕਿਰਪਾਲਤਾ ਕਰਕੇ ਨਾਮ ਨੂੰ ਮੰਨਣ ਕਰਨੇ ਦੀ ਦਾਤ ਦਿੰਦੇ ਨੇ। ਇਹ ਮੰਨਣ ਕਰਨੇ ਦਾ ਨਿਸ਼ਚਾ ਵੀ ਪੂਰੇ ਸਤਿਗੁਰੂ ਜੀ ਹੀ ਦਿੰਦੇ ਨੇ। ਮਹਾਰਾਜ ਫਿਰ ਮਿਲਦਾ ਕਿਹਨਾਂ ਨੂੰ ਹੈ? ਜਿਨ ਦੇਵੈ ਸੋਈ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾਲਤਾ ਕਰਕੇ ਇਹ ਦਾਤ ਦੇ ਦਿੰਦੇ ਨੇ, ਭਾਈ ਤਿੰਨਾਂ ਦੇ ਤਾਈ ਇਹ ਨਾਮ ਦੀ ਦਾਤ ਤੇ ਮੰਨਣ ਕਰਨੇ ਦੀ ਦਾਤ ਮਿਲਦੀ ਹੈ ਜੀਓ।
1: ਸਲੋਕ ਮਹੱਲਾ ਪਹਿਲਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਨੇ। ਇੱਕ ਪੰਡਿਤ ਜਿਹੜਾ ਸ਼ਾਸਤਰਾਂ ਦਾ ਪੜ੍ਹਿਆ ਹੋਇਆ, ਵੇਦਾਂ ਦਾ, ਪੁਰਾਣਾਂ ਦਾ ਪੜ੍ਹਿਆ ਹੋਇਆ ਆਇਆ, ਬਹੁਤ ਵਿਦਿਆ ਪੜ੍ਹੀਏ ਪਰ ਸੁਭਾਅ ਕਠੋਰ ਹੈ, ਬੜੇ ਗੁੱਸੇ ਵਾਲਾ ਗੁਸੈਲਾ ਸੁਭਾਅ ਹੈ, ਇਸ ਕਰਕੇ ਬਣਦੀ ਕਿਸੇ ਦੀ ਨਾਲ ਨਹੀਂ, ਫਿਰ ਪਰਮੇਸ਼ਰ ਜੀ ਦੇ ਉੱਪਰ ਨਿਸ਼ਚਾ ਨਹੀਂ। ਤੇ ਸਤਿਗੁਰੂ ਜੀ ਦੇ ਕੋਲ ਆਇਆ, ਮਨ ਦਾ ਸੰਕਲਪ ਹੋਇਆ, ਮੈਂ ਬੜਾ ਵੱਡਾ ਭਾਰੀ ਵਿਦਵਾਨ ਹਾਂ। ਇੱਥੇ ਸਤਿਗੁਰੂ ਜੀ ਆਪੇ ਹੀ ਕਥਾ ਵਿਚਾਰ ਕਰਦੇ ਨੇ, ਆਪੇ ਹੀ ਉਪਦੇਸ਼ ਦਿੰਦੇ ਨੇ, ਆਪੇ ਹੀ ਗੁਰਬਾਣੀ ਦੇ ਅਰਥ ਕਰਕੇ ਸੁਣਾਉਂਦੇ ਨੇ। ਜੇ ਕਿਧਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤਾਂ ਹੀ ਹੁਕਮ ਕਰ ਦੇਣ ਨਾ, ਤੇ ਮੈਂ ਬੜਾ ਵਿਦਵਾਨ ਹਾਂ, ਵਿਦਵਤਾ ਭਰਪੂਰ ਬਚਨਾਂ ਦੇ ਨਾਲ ਮੈਂ ਪੁਰਾਣਾਂ ਦੇ, ਮੈਂ ਇਸੇ ਪ੍ਰਕਾਰ ਵੇਦਾਂ ਦੇ ਤੇ ਸ਼ਾਸਤਰਾਂ ਦੇ ਉਪਦੇਸ਼ ਦੇਵਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਸ ਦੇ ਸੰਕਲਪ ਨੂੰ ਜਾਣਦਿਆਂ ਹੋਇਆ ਬੇਨਤੀ ਸੁਣ ਕੇ ਇਵੇਂ ਤਿਸ ਦੇ ਤਾਈ ਉਪਦੇਸ਼ ਦਿੰਦੇ ਹਨ।
1: ਸ਼ਾਸਤਰ ਵੇਦ ਪੁਰਾਣ ਪੜੰਤਾ,
0: ਹੇ ਭਾਈ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਉਪਦੇਸ਼ ਤੇ ਤੂੰ ਦੂਜੇ ਕਿਸੇ ਨੂੰ ਤਾਂ ਹੀ ਦੇਵੇਗਾ ਨਾ ਜੇ ਆਪ ਪ੍ਰਾਪਤੀ ਕੀਤੀ ਹੋਵੇ, ਆਪ ਤੇ ਤੈਨੂੰ ਪ੍ਰਾਪਤੀ ਹੋਈ ਕੋਈ ਨਹੀਂ, ਆਪਣਾ ਤੇ ਹੰਕਾਰ ਤੇਰਾ ਮਿਟਿਆ ਕੋਈ ਨਹੀਂ, ਛੇ ਸ਼ਾਸਤਰਾਂ ਨੂੰ ਤੂੰ ਪੜ੍ਹਦਾ ਹੈ, ਚਾਰ ਵੇਦਾਂ ਨੂੰ ਤੂੰ ਪੜ੍ਹਦਾ ਹੈ, 18 ਪ੍ਰਾਣਾਂ ਨੂੰ ਪੜੰਤਾ ਪੜ੍ਹਨੇ ਵਾਲਾ ਹੋ ਕਰਕੇ ਪੜ੍ਹਦਾ ਹੈ ਤੂੰ,
1: ਕਾਰਨਤਾ ਅਜਾਣਤਾ
0: ਭਾਵੇਂ ਇਹਨਾਂ ਨੂੰ ਪੁਕਾਰ ਪੁਕਾਰ ਕੇ ਉੱਚੀ ਬੋਲ ਬੋਲ ਕੇ ਇਹਨਾਂ ਦੇ ਉਪਦੇਸ਼ਾਂ ਨੂੰ ਦੂਜਿਆਂ ਦੇ ਤਾਂ ਹੀ ਸੁਣਾਉਂਦਾ ਹੈ ਅਜਾਣਤਾ, ਪਰ ਆਪ ਤੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਤੋਂ ਅਣਜਾਣ ਹੈ। ਤੈਨੂੰ ਪਤਾ ਹੀ ਨਹੀਂ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਹੋਣੀ ਹੈ। ਪਰਮੇਸ਼ਰ ਜੀ ਦੀ ਪ੍ਰਾਪਤੀ ਤੋਂ ਖਾਲੀ ਹੈ, ਸੱਖਣਾ ਹੈ, ਹੀਣਾ ਹੈ ਤੂੰ।
1: ਬੁਝਾ ਤਾਂ ਸੁਝਾ ਸੋਈ।
0: ਸੋ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਨੂੰ ਪਰਮੇਸ਼ਰ ਜੀ ਦੀ ਸੋਝੀ ਕਿਵੇਂ ਹੋ ਜਾਵੇ, ਕਿਵੇਂ ਗਿਆਨ ਹੋਵੇ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਕਰਨੀ ਹੈ। ਹਜ਼ੂਰ ਫਰਮਾਉਂਦੇ ਨੇ ਜਾਂ ਬੁਝੈ, ਭਾਈ ਜੇ ਕੋਈ ਤਿਸ ਪਰਮੇਸ਼ਰ ਜੀ ਦੇ ਹੁਕਮ ਨੂੰ ਬੁਝ ਲਵੇ ਨਾ, ਹੁਕਮ ਦੇ ਅੰਦਰ ਰਵੇ, ਭਾਣੇ ਦੇ ਅੰਦਰ ਰਵੇ, ਆਪਣੀ ਮਤ ਦਾ ਹੰਕਾਰ ਨਾ ਕਰੇ, ਤਾਂ ਪਰਮੇਸ਼ਰ ਜੀ ਦੀ ਸੋਝੀ ਹੁੰਦੀ ਹੈ। ਉਸ ਪਰਮੇਸ਼ਰ ਜੀ ਨੂੰ ਉਹੀ ਉਹ ਜਨ ਪ੍ਰਾਪਤ ਕਰਦਾ ਹੈ, ਉਸ ਦੀ ਸਮਝ ਵਾਲਾ ਹੁੰਦਾ ਹੈ ਜੀਓ।
1: ਨਾਨਕ ਆਖਾ ਕੂਕ ਨਾ ਹੋਈ।
0: ਤੇ ਹਜ਼ੂਰ ਫਰਮਾਉਂਦੇ ਨੇ ਫਿਰ ਜਿਹੜਾ ਕੋਈ ਪ੍ਰਾਣੀ ਪ੍ਰਾਪਤੀ ਵਾਲਾ ਹੋ ਜਾਂਦਾ ਨਾ, ਕੂਕ ਨਾ ਹੋਈ, ਉਸ ਦੀਆਂ ਫਿਰ ਕੂਕਾਂ ਪੁਕਾਰਾਂ ਮੁੱਕ ਜਾਂਦੀਆਂ ਨੇ। ਸੋ ਇਸੇ ਪ੍ਰਕਾਰ
1: ਜਾਂ ਬੁਝਾ ਤਾਂ ਸੁਝਾ ਸੋਈ,
0: ਜਿਹੜੇ ਸਤਿਗੁਰੂ ਜੀ ਦੇ ਸਤਿਗੁਰੂ ਜੀ ਦੇ ਪਾਸ ਆ ਕੇ ਉਪਦੇਸ਼ ਨੂੰ ਬੁਝੈ ਪੁੱਛਦੇ ਨੇ, ਮਹਾਰਾਜ ਸਾਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਕਿਵੇਂ ਹੋ ਜਾਵੇ, ਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਉਪਦੇਸ਼ ਦੀ ਦਾਤ ਬਖਸ਼ਦੇ ਨੇ, ਭਾਈ ਇਸ ਪ੍ਰਕਾਰ ਔਗੁਣਾਂ ਨੂੰ ਛੱਡ ਕੇ ਗੁਣ ਗ੍ਰਾਹੀ ਹੋ ਕਰਕੇ ਅੰਮ੍ਰਿਤ ਨਾਮ ਨੂੰ ਜਪੀਏ, ਭਾਣੇ ਵਿੱਚ ਰਹੀਏ, ਸੂਝੈ ਸੋਈ, ਤਾਂ ਇਸ ਪਰਮੇਸ਼ਰ ਜੀ ਦੀ ਸੋਝੀ ਪ੍ਰਾਪਤ ਹੁੰਦੀ ਹੈ।
1: ਨਾਨਕ ਆਖਾ ਕੂਕ ਨਾ ਹੋਈ।
0: ਤੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਇਹ ਪੰਡਿਤ ਜਿਸ ਪ੍ਰਕਾਰ ਤੂੰ ਕੂਕਦਾ ਹੈ ਨਾ, ਇਵੇਂ ਕੂਕਣੇ ਦੇ ਨਾਲ ਨਾ ਹੋਈ ਪ੍ਰਾਪਤੀ ਨਹੀਂ ਹੁੰਦੀ। ਕੂਕ ਕੂਕ ਕੇ, ਉੱਚਾ ਬੋਲ ਬੋਲ ਕੇ, ਬਹੁਤਾ ਰੌਲਾ ਪਾ ਪਾ ਕੇ ਦੂਜਿਆਂ ਨੂੰ ਉਪਦੇਸ਼ ਸੁਣਾਈ ਜਾਣੇ ਤੇ ਆਪ ਨਾਮ ਜਪਣਾ ਹੀ ਨਾ, ਇਸ ਪ੍ਰਕਾਰ ਪ੍ਰਾਪਤੀ ਨਹੀਂ ਹੁੰਦੀ
1: ਹੈ।
0: ਸੋ ਇਸ ਪ੍ਰਕਾਰ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਨੇ ਸਮਝ ਦੇਣਾ ਕੀਤੀ ਹੈ, ਭਾਈ ਗੁਰੂ ਘਰ ਦੇ ਵਿੱਚ ਕਰਨੀ ਪ੍ਰਧਾਨ ਹੈ, ਕਥਨੀ ਨਹੀਂ। ਕਬੀਰ ਅਵਰ ਹੈ ਕਉ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਗਾਨੀ ਰੱਖਤੇ ਖਾਇਆ ਘਰ ਕਾ ਖੇਤ। ਪੰਜਵੇਂ ਜਾਮੇ ਵਿੱਚ ਬਚਨ ਕੀਤੇ ਨੇ, ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਭਾਈ ਸਤਿਗੁਰੂ ਜੀ ਦੇ ਪਾਸੋਂ ਉਪਦੇਸ਼ ਲੈ ਕਰਕੇ ਭਾਣੇ ਵਿੱਚ ਚੱਲ, ਹੁਕਮ ਨੂੰ ਬੁੱਝਣਾ ਕਰ, ਤਾਂ ਪ੍ਰਾਪਤੀ ਵਾਲਾ ਹੋਵੇਗਾ। ਇਸੇ ਪ੍ਰਕਾਰ ਹਜ਼ੂਰ ਅੱਗੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਸੋ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਤੇਰਾ ਤਾਂ ਸਭ ਕੁਛ ਮੇਰਾ।
0: ਹੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ, ਸੱਚੀ ਗੱਲ ਇਹ ਹੈ ਕਿ ਸੱਚਮੁੱਚ ਇਹ ਔਗਣ ਛੱਡੇ ਨਹੀਂ ਜਾਂਦੇ। ਇਹ ਹਉਮੈ ਜਿਸ ਨੂੰ ਆਪ ਜੀ ਨੇ ਵਚਨ ਕੀਤਾ, ਹਉਮੈ ਦੀਰਗ ਰੋਗ ਹੈ, ਇਹ ਵੱਡਾ ਭਾਰੀ ਰੋਗ ਹੈ। ਮਹਾਰਾਜ, ਇਸ ਹਉਮੈ ਦੇ ਰੋਗ ਤੋਂ ਕਿਵੇਂ ਛੁਟਕਾਰਾ ਹੋਵੇ? ਤਾਂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਾ ਹਉ ਤੇਰਾ। ਜਿਸ ਵੇਲੇ ਪਰਮੇਸ਼ਰ ਜੀ ਦੇ ਸਨਮੁਖ ਕਹਿਣਾ ਕਰੀਏ, ਪਰਮੇਸ਼ਰ ਜੀ ਮੈਂ ਤੇਰਾ ਹਾਂ, ਤਾਂ ਸਭ ਕੁਛ ਮੇਰਾ, ਭਾਈ ਫਿਰ ਸਭ ਕੁਛ ਹੀ ਮੇਰਾ ਆਪਣਾ ਹੋ ਜਾਂਦਾ ਹੈ। ਜਬ ਲੱਗ ਮੇਰੀ ਮੇਰੀ ਕਲੈ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰ ਆਏ। ਇਸ ਕਰਕੇ ਪਰਮੇਸ਼ਰ ਜੀ ਦੇ ਸਨਮੁਖ ਇਵੇਂ ਬੇਨਤੀਆਂ ਕਰਦੇ ਰਹੋ, ਪਰਮੇਸ਼ਰ ਜੀ ਜਦੋਂ ਮੈਂ ਤੇਰਾ ਹੋ ਜਾਵਾਂ, ਤੇ ਫਿਰ ਸਭ ਕੁਛ ਪਦਾਰਥ ਇਤਿਆਦਿਕ ਮੇਰੇ ਹੋ ਜਾਂਦੇ, ਮੈਨੂੰ ਪ੍ਰਾਪਤ ਹੋ ਜਾਂਦੇ ਹਨ। ਪਰ ਮਹਾਰਾਜ, ਹਾਓ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਾਓ ਹਾਓ ਮੈਂ ਆਨਾ, ਨਾ ਹੀ ਤੂੰ ਹੋ ਵਹੇ, ਉਹਨਾਂ ਨੂੰ ਆਪ ਜੀ ਪ੍ਰਾਪਤ ਨਹੀਂ ਹੁੰਦੇ। ਹਉਮੈ ਵਾਲਿਆਂ ਨੂੰ ਆਪ ਜੀ ਦੇ ਦਰਸ਼ਨ ਨਹੀਂ ਹੁੰਦੇ, ਮਿਲਾਪ ਨਹੀਂ ਹੁੰਦਾ ਹੈ ਜੀਓ।
1: ਆਪੇ ਸਖਤਾ ਆਪੇ ਸੁਰਤਾ।
0: ਮਹਾਰਾਜ ਜੀ, ਆਪ ਆਪੇ ਸਖਤਾ ਸ਼ਕਤੀਆਂ ਦੇ ਸਹਿਤ ਗੁਰੂ ਰੂਪ ਹੋ ਰਹੇ ਹੋ। ਮਹਾਰਾਜ, ਆਪ ਆਪੇ ਸੁਰਤਾ ਸ੍ਰੇਸ਼ਟ ਸੁਰਤ ਵਾਲੇ ਤੇ ਪਿਆਰ ਵਿੱਚ ਰੰਗੇ ਹੋਏ ਜਗਿਆਸੂ ਰੂਪ ਹੋ ਰਹੇ ਹੋ।
1: ਜਗਤ ਪਰੋਵਹਿ।
0: ਮਹਾਰਾਜ, ਆਪਣੀ ਚੇਤਨ ਸਖਤਾ ਰੂਪੀ ਸ਼ਕਤੀ ਦੇ ਨਾਲ ਸਾਰੇ ਜਗਤ ਨੂੰ ਹੁਕਮ ਰੂਪੀ ਸੂਤ ਦੇ ਅੰਦਰ ਆਪ ਹੀ ਪਰੋ ਕਰਕੇ ਰੱਖਦੇ ਹੋ ਜੀਓ।
1: ਆਪੇ ਭੇਜੇ ਆਪੇ ਸਦੇ।
0: ਮਹਾਰਾਜ, ਆਪ ਹੀ ਜੀਵਾਂ ਨੂੰ ਜਨਮ ਦੇ ਕਰਕੇ, ਸਰੀਰ ਦੇ ਕਰਕੇ, ਆਰਬਲਾ ਦੇ ਕੇ, ਉਮਰ ਦੇ ਕੇ, ਸਵਾਸ ਦੇ ਕੇ, ਪਰਾਰਬਧ ਦੇ ਕਰਕੇ ਤੇ ਜਨਮ ਦੇ ਕਰਕੇ ਸੰਸਾਰ ਦੇ ਉੱਪਰ ਭੇਜ ਦਿੰਦੇ ਹੋ। ਤੇ ਜਦੋਂ ਜੀਵ ਦੀ ਪਰਾਰਬਧ ਸਮਾਪਤ ਹੋ ਜਾਂਦੀ ਹੈ, ਦਿੱਤੇ ਹੋਏ ਸਵਾਸ ਜੀਵ ਭੋਗ ਲੈਂਦਾ, ਮਹਾਰਾਜ ਹੁਕਮ ਰੂਪੀ ਚਿੱਠੀ ਭੇਜ ਕਰਕੇ ਆਪ ਹੀ ਫਿਰ ਮਾਤ ਲੋਕ ਦੇ ਵਿੱਚੋਂ, ਇਸ ਮ੍ਰਿਤੂ ਲੋਕ ਦੇ ਵਿੱਚੋਂ ਸੱਦ ਲੈਂਦੇ ਹੋ, ਬੁਲਾ ਲੈਂਦੇ ਹੋ।
1: ਰਚਨਾ ਰਚ ਰਚ ਵੇਖਾ।
0: ਮਹਾਰਾਜ ਸਾਰੀ ਰਚਨਾ ਨੂੰ ਇਹ ਚਾਰ ਖਾਣੀਆਂ ਵਾਲੀ, ਅੰਡਿਆਂ ਤੋਂ ਪੈਦਾ ਹੋਣ ਵਾਲੀ, ਜੇਰ ਤੋਂ ਪੈਦਾ ਹੋਣ ਵਾਲੀ, ਮੁੜਕੇ ਤੋਂ ਪੈਦਾ ਹੋਣ ਵਾਲੀ, ਧਰਤੀ ਨੂੰ ਪਾੜ ਕੇ ਉਤਪੰਨ ਹੋਣ ਵਾਲੀ ਜਿਹੜੀ ਖਾਣੀ ਹੈ, ਇਹਨਾਂ ਚਾਰੇ ਹੀ ਖਾਣੀਆਂ ਦੇ ਅਸੰਖਾਂ ਜੀਵਾਂ ਨੂੰ 84 ਲੱਖ ਜੂਨੀਆਂ ਦੇ ਵਿੱਚ ਆਪ ਹੀ ਤੁਸੀਂ ਰਚਦੇ ਹੋ, ਤੇ ਰਚਨਾ ਨੂੰ ਰਚ ਰਚ ਕੇ ਆਪ ਹੀ ਆਪਣੀ ਰਚਨਾ ਨੂੰ ਵੇਖ ਰਹੇ ਹੋ, ਆਪ ਹੀ ਪ੍ਰਫੁੱਲਿਤ ਹੋ ਰਹੇ ਹੋ ਆਪਣੀ ਰਚਨਾ ਨੂੰ ਵੇਖ ਕਰਕੇ।
1: ਨਾਨਕ ਸੱਚਾ ਸੱਚੀ ਨਾਈ।
0: ਸਤਿਗੁਰ ਦੇਵ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਹਜ਼ੂਰ ਜੀ ਆਪ ਜੀ ਦਾ ਅੰਮ੍ਰਿਤ ਨਾਮ ਵੀ ਸੱਚਾ ਹੈ, ਤੇ ਨਾਈ ਦਾ ਅਰਥ ਹੈ ਵਡਿਆਈ। ਆਪ ਜੀ ਦੀ ਵਡਿਆਈ, ਆਪ ਜੀ ਦੀ ਸੋਭਾ, ਆਪ ਜੀ ਦੀ ਉਸਤਤ, ਆਪ ਜੀ ਦੀ ਮਹਿਮਾ ਵੀ ਸੱਚੀ ਹੈ ਜੀਓ।
1: ਸੱਚ ਪਵਾ ਧੁਰ ਲੇਖਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸੱਚੇ ਪਰਮੇਸ਼ਰ ਜੀਓ, ਸੱਚ ਪਵੈ ਆਪ ਜੀ ਦਾ ਸੱਚਾ ਨਾਮ ਜਿਨ੍ਹਾਂ ਨੂੰ ਜਪਣੇ ਦੀ ਦਾਤ ਪਵੈ ਪ੍ਰਾਪਤ ਹੋ ਜਾਂਦੀ ਹੈ, ਧੁਰ ਲੇਖਾ, ਉਹ ਧੁਰ ਦਰਗਾਹ ਆਪ ਜੀ ਦੇ ਲੇਖੇ ਵਿੱਚ ਪ੍ਰਵਾਨ ਚੜ ਜਾਂਦੇ ਨੇ। ਮਹਾਰਾਜ ਸੱਚ ਪਵੈ, ਸੱਚੇ ਪਰਮੇਸ਼ਰ ਜੀ ਆਪ ਜੀ ਦੀ ਸ਼ਰਨ ਵਿੱਚ ਉਹੀ ਉਹ ਪੈਂਦੇ ਨੇ, ਧੁਰ ਲੇਖ ਹੈ, ਧੁਰ ਦਰਗਾਹ ਤੋਂ ਜਿਨ੍ਹਾਂ ਦੇ ਮਸਤਕ ਦੇ ਉੱਪਰ ਆਪ ਜੀ ਨੇ ਸ਼ੁਭ ਲੇਖ ਲਿਖ ਕੇ ਪਾ ਦਿੱਤੇ ਹਨ ਜੀਓ।
1: ਪੌੜੀ
0: ਪੌੜੀ ਦੁਆਰਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਨਿਰੰਜਨ ਅਲਖ ਹੈ
0: ਭਾਈ ਨਿਰੰਜਨ, ਜੋ ਮਾਇਆ ਚਿੱਕੜ ਮਾਇਆ ਦੀ ਕਾਲਖ ਤੋਂ ਰਹਿਤ ਹਰੀ ਪਰਮੇਸ਼ਰ ਜੀ ਨੇ ਨਾ, ਇਸ ਪਰਮੇਸ਼ਰ ਨਿਰੰਜਨ ਜੀ ਦਾ ਅੰਮ੍ਰਿਤ ਨਾਮ ਅਲਖ ਲਖੇ ਜਾਣ ਤੋਂ ਰਹਿਤ ਹੈ, ਜੀਵਾਂ ਤੋਂ ਲਖਿਆ ਨਹੀਂ ਜਾਂਦਾ। ਅੱਜ ਵੀ ਸਾਧ ਸੰਗਤ ਜੀ ਬਹੁਤ ਆਤ ਦੇ ਵਿੱਚ ਦੁਨੀਆ ਉਹ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਨਾਮ ਕਿਸ ਵਸਤੂ ਦਾ ਨਾਮ ਹੈ ਤੇ ਨਾਮ ਕਹਿੰਦੇ ਕਿਸ ਨੂੰ ਨੇ। ਜੇ ਪਤਾ ਹੋਵੇ ਨਾਮ ਕੀ ਹੈ, ਕਿੱਥੋਂ ਮਿਲਣਾ, ਫਿਰ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਭੀੜਾਂ ਕਿਉਂ ਲੱਗੀਆਂ ਹੋਣ? ਉੱਥੇ ਭੀੜਾਂ ਤਾਂ ਹੀ ਲੱਗਦੀਆਂ ਨੇ, ਲੋਕਾਂ ਨੂੰ ਪਤਾ ਹੀ ਨਹੀਂ ਨਾਮ ਕੀ ਹੈ ਤੇ ਮਿਲਣਾ ਕਿੱਥੋਂ ਹੈ। ਜਿੱਥੇ ਵਸਤੂ ਹੈ ਉੱਥੇ ਨਾ ਆ ਕਰਕੇ ਜਿੱਥੇ ਹੈ ਹੀ ਨਹੀਂ ਉੱਥੇ ਧੱਕੇ ਖਾਂਦੇ ਫਿਰਦੇ ਨੇ, ਉੱਥੇ ਪੱਤ ਲਹਾਉਂਦੇ ਫਿਰਦੇ ਨੇ, ਉੱਥੇ ਆਪਣੇ ਤੇ ਧੀਆਂ ਭੈਣਾਂ ਦੇ ਜੀਵਨ ਬਰਬਾਦ ਕਰਵਾਉਂਦੇ ਫਿਰਦੇ ਨੇ, ਆਪਣੇ ਮਨੁੱਖਾ ਜਨਮ ਨੂੰ ਅਜਾਈ ਗਵਾਉਂਦੇ ਫਿਰਦੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਸੰਸਾਰ ਐਸਾ ਹੋ ਰਿਹਾ ਹੈ, ਲਖਿਆ ਨਹੀਂ ਜਾਂਦਾ, ਇਸੇ ਪ੍ਰਕਾਰ ਆਪਣੀ ਸ਼ਕਤੀ ਬਿਰਤੀ ਦੁਆਰਾ ਨਹੀਂ ਜਾਣਿਆ ਜਾਂਦਾ। ਨਿਰੰਜਨ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਾਣੇ ਜਾਣ ਤੋਂ ਰਹਿਤ ਹੈ ਜੀਓ ਜੀਵਾਂ ਦੇ ਤਾਈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਪੌੜੀ ਦੁਆਰਾ ਫਰਮਾਨ ਕਰ ਰਹੇ ਹਨ,
1: ਨਾਮ ਨਿਰੰਜਨ ਅਲਖ ਹੈ
0: ਭਾਈ, ਅਲਖ ਲਖਣੇ ਤੋਂ ਰਹਿਤ ਹੈ, ਮਾਇਆ ਕਾਲਖ ਰਹਿਤ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜੀਵਾਂ ਦੇ ਪਾਸੋਂ ਆਪਣੀ ਸੁਰਤੀ ਬਿਰਤੀ ਦੇ ਨਾਲ ਕਿਵੇਂ ਜਾਣਿਆ ਜਾਵੇ? ਸੋ ਇਸ ਪ੍ਰਕਾਰ ਜੀਵਾਂ ਵਿੱਚ ਇੰਨੀ ਸਮਝ ਨਹੀਂ ਕਿ ਆਪਣੇ ਆਪ ਜਾਣ ਲੈਣ, ਨਹੀਂ ਜਾਣ ਸਕਦੇ ਆਪਣੇ ਆਪ। ਸੋ ਜੋ ਅੰਮ੍ਰਿਤ ਨਾਮ ਮਹਾਰਾਜ, ਫਿਰ ਆਪ ਜੀ ਕਿਰਪਾਲਤਾ ਕਰਕੇ ਦੱਸੋ ਕਿਉਂ ਲਖਿਆ ਜਾਈ, ਕਿਵੇਂ ਜਾਣਿਆ ਜਾਵੇ, ਕਿਵੇਂ ਸਮਝ ਪਵੇ ਨਾਮ ਕਿੱਥੋਂ ਪ੍ਰਾਪਤ ਹੋਣਾ ਤੇ ਕਿੱਥੋਂ ਮਹਾਰਾਜ ਕਿਵੇਂ ਮਿਲਣਾ ਹੈ? ਹਜ਼ੂਰ ਫਰਮਾਉਂਦੇ ਨੇ ਨਾਮ ਨਿਰੰਜਨ ਨਾਲ ਹੈ ਭਾਈ, ਜੋ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜੋ ਸਾਰਿਆਂ ਦੇ ਨਾਲ ਹੈ, ਉਸ ਪਰਮੇਸ਼ਰ ਜੀ ਦਾ ਨਾਮ ਹੀ ਅੰਮ੍ਰਿਤ ਨਾਮ ਹੈ। ਇਸੇ ਪ੍ਰਕਾਰ ਨਿਰੰਜਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨਾਮੀ ਦਾ ਨਾਮ ਸਾਰੇ ਪ੍ਰਾਣੀਆਂ ਦੇ ਨਾਲ ਹੈ। ਪਰਮੇਸ਼ਰ ਜੀ ਨੇ ਧੁਰ ਦਰਗਾਹ ਤੋਂ ਹਿਰਦੇ ਦੇ ਵਿੱਚ ਅੰਮ੍ਰਿਤ ਨਾਮ ਨੂੰ ਸਥਾਪਿਤ ਕਰਕੇ ਫਿਰ ਜਨਮ ਦਿੱਤਾ। ਕੀਮਤੀ ਚੀਜ਼ ਹਮੇਸ਼ਾ ਲੁਕਾ ਕੇ ਰੱਖੀ ਜਾਂਦੀ ਹੈ ਨਾ, ਹੱਥ ਪੈਰ ਅੰਗ ਸਾਰੇ ਪ੍ਰਤੱਖ ਸਾਹਮਣੇ ਨੇ, ਪਰ ਸਾਧ ਸੰਗਤ ਜੀ ਜਿਹੜਾ ਦਿਲ ਹੈ, ਜਿਹੜਾ ਹਿਰਦਾ ਹੈ, ਜਿਹੜਾ ਜਿਗਰ ਹੈ, ਜਿਹੜੇ ਗੁਰਦੇ ਨੇ, ਇਹ ਮਾਸ ਦਾ ਲਪੇਟ ਚਮ ਲਪੇਟ ਕੇ ਅੰਦਰ ਲੁਕਾ ਕੇ ਰੱਖੇ ਨੇ ਨਾ। ਜੇ ਬਾਹਰੋਂ ਗੰਦਗੀ ਪਵੇਗੀ, ਡਸਟ ਪਵੇਗੀ, ਇਹ ਖਰਾਬ ਹੋ ਜਾਣਗੇ, ਧੜਕਣਾਂ ਰੁਕ ਜਾਣਗੀਆਂ, ਕੋਈ ਵੀ ਕਿਸੇ ਦਾ ਹਿਰਦਾ ਫੜ ਕੇ ਧੜਕਣ ਰੋਕ ਦੇਵੇਗਾ, ਤੇ ਪਰਮੇਸ਼ਰ ਜੀ ਨੇ ਸਰੀਰ ਦੇ ਅੰਦਰ ਗੁਪਤ ਰੱਖੇ ਨੇ। ਇਹਨਾਂ ਅੰਗਾਂ ਪ੍ਰਤੰਗਾਂ ਤੇ ਸ੍ਰਿਸ਼ਟੀ ਦੀ ਹਰ ਇੱਕ ਵਸਤੂ ਤੋਂ ਕੀਮਤੀ ਚੀਜ਼ ਹੈ ਨਾਮ। ਇਸ ਕਰਕੇ ਪਰਮੇਸ਼ਰ ਜੀ ਨੇ ਹਿਰਦੇ ਵਿੱਚ ਗੁਪਤ ਕਰਕੇ ਇਸ ਅੰਮ੍ਰਿਤ ਨਾਮ ਨੂੰ ਰੱਖ ਦਿੱਤਾ। ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭੁਲਾਹੀ। ਬਾਹਰ ਨਹੀਂ ਹੈ, ਅੰਦਰ ਹੀ, ਪਰ ਇਹ ਅੰਦਰੋਂ ਪ੍ਰਗਟ ਹੁੰਦਾ ਸਤਿਗੁਰੂ ਜੀ ਦੇ ਉਪਦੇਸ਼ ਦੇ ਨਾਲ। ਸਤਿਗੁਰੂ ਜੀ ਕਿਰਪਾਲਤਾ ਕਰਕੇ, ਉਪਦੇਸ਼ ਦੇ ਕਰਕੇ ਨਾਮ ਜਪਣੇ ਦੀ ਨਾਮ ਦਾਤ ਦਿੰਦੇ ਨੇ। ਉਸ ਜਪੇ ਹੋਏ ਨਾਮ ਦੇ ਨਾਲ ਫਿਰ ਹਿਰਦੇ ਦੇ ਅੰਦਰੋਂ ਅੰਮ੍ਰਿਤ ਨਾਮ ਪ੍ਰਗਟ ਹੁੰਦਾ। ਜਦੋਂ ਅੰਦਰੋਂ ਪ੍ਰਗਟ ਹੁੰਦਾ ਫਿਰ ਅੰਮ੍ਰਿਤ ਰਸ ਆਉਂਦਾ ਨਾਮ ਨੂੰ ਜਪਣੇ ਦਾ। ਇਹ ਅਭਿਆਸ ਦੀ ਖੇਡ ਹੈ, ਇੱਕ ਦਿਨ ਦੀ ਕੋਈ ਖੇਡ ਨਹੀਂ। ਬਹੁਤ ਜਨਮਾਂ ਜਨਮਾਂਤਰਾਂ ਦੀ ਖੇਡ, ਕਈ ਕਈ ਜਨਮ ਗੁਜ਼ਰ ਜਾਂਦੇ ਨੇ ਇਸ ਅਵਸਥਾ ਤੇ ਪੁੱਜਦੇ ਆ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਸਾਰਿਆਂ ਜੀਵਾਂ ਦੇ ਨਾਲ ਹਿਰਦੇ ਦੇ ਅੰਦਰ ਹੈ। ਹੇ ਭਾਈ, ਇਸ ਅੰਮ੍ਰਿਤ ਨਾਮ ਨੂੰ ਕਿਵੇਂ ਪ੍ਰਾਪਤ ਕਰਨਾ ਕਰੀਏ ਕਿ ਉਹ ਪਾਈਐ ਭਾਈ? ਸੋ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਸਤਿਗੁਰੂ ਜੀ ਨੂੰ ਜਾ ਕਰਕੇ ਪੁੱਛਣਾ ਕਰੋ, ਮਹਾਰਾਜ ਇਸ ਅੰਮ੍ਰਿਤ ਨਾਮ ਨੂੰ ਹਿਰਦੇ ਚੋਂ ਕਿਵੇਂ ਪ੍ਰਾਪਤ ਕਰ ਲਈਏ? ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਵਰਤਾਰਾ ਸਾਰੇ ਜਗਤ ਦੇ ਅੰਦਰ ਵਰਤ ਰਿਹਾ ਹੈ, ਸਰਬਤ ਥਾਵਾਂ ਤੇ ਵੀ ਨਾਮੀ ਪਰਮੇਸ਼ਰ ਜੀ ਆਪ ਹੀ ਰਵ ਰਹੇ ਵਸ ਰਹੇ ਹਨ
1: ਜੀਓ।
0: ਸਤਿਗੁਰੂ ਜੀ ਹੁਣ ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਦਿੰਦੇ ਨੇ ਭਾਈ, ਇਹ ਅੰਮ੍ਰਿਤ ਨਾਮ ਗੁਰਪੂਰੇ ਤੇ ਪਾਈਐ, ਪੂਰਿਆਂ ਸਤਿਗੁਰਾਂ ਦੇ ਪਾਸੋਂ ਮਿਲਦਾ ਹੈ, ਇਹ ਕਿਸੇ ਅੱਧੇ ਅਧੂਰੇ ਤੋਂ ਨਹੀਂ, ਕਿਸੇ ਕੱਚੇ ਪੱਲੇ ਤੋਂ ਨਹੀਂ। ਸਾਧ ਸੰਗਤ ਜੀ, ਆਦਿ ਸਮੇਂ ਤੋਂ ਲੈ ਕਰਕੇ ਵੇਦਾਂ ਪੁਰਾਣਾ ਸ਼ਾਸਤਰਾਂ ਦੇ ਸਿਧਾਂਤ ਦੇ ਅਨੁਸਾਰ ਕਰਮ ਕਾਂਡਾਂ ਦੇ ਵਿੱਚ ਬ੍ਰਾਹਮਣਾ ਪੰਡਤਾਂ ਵਿਦਵਾਨਾਂ ਨੇ ਦੁਨੀਆਂ ਨੂੰ ਉਲਝਾ ਛੱਡਿਆ, ਖਪਾ ਛੱਡਿਆ, ਖੁਆਰ ਕਰ ਛੱਡਿਆ। ਆਪ ਡੁੱਬੇ ਚਾਹੋ ਵੇਦ ਮਹਿ, ਚੇਲੇ ਦੀਏ ਬਹਾਏ। ਪਰ ਵੇਦਾਂ ਮਹਿ ਨਾਮ ਉੱਤਮ, ਜਿਹੜਾ ਨਾਮ ਵੇਦਾਂ 'ਚ ਵੀ 4000 ਸੁਰਤੀ ਨਾਮ ਦਾ ਕਥਨ ਕਰਦੀ ਹੈ ਨਾ, ਉਹ ਨਾਮ ਨਾ ਤੇ ਆਪ ਜਪਿਆ ਤੇ ਨਾ ਜਪਾਇਆ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਰਪਾਲਤਾ ਕੀਤੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਤੇ ਕੌਤਕ ਕੀਤਾ, ਚੜ੍ਹਿਆ ਸੋਧਣ ਧਰਤ ਲੁਕਾਈ ਤੇ ਸਮੁੱਚੀ ਸ੍ਰਿਸ਼ਟੀ ਨੂੰ ਅੰਮ੍ਰਿਤ ਨਾਮ ਜਪਾਇਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਪਹਿਲਾਂ ਕਿਸੇ ਵੀ ਮਹਾਂਪੁਰਸ਼ ਧਰਮਾਤਮਾ ਦੇਵੀ ਦੇਵਤੇ ਅਵਤਾਰ ਤੇ ਪੈਗੰਬਰ ਨੇ ਸਰਬਤ ਸ੍ਰਿਸ਼ਟੀ ਨੂੰ ਸਾਂਝਾ ਉਪਦੇਸ਼ ਦੇ ਕਰਕੇ ਨਾਮ ਨਹੀਂ ਜਪਾਇਆ, ਆਪਣਾ ਆਪਣਾ ਮਤ ਚਲਾ ਲਿਆ ਤੇ ਆਪਣੇ ਮਤ ਵਾਲਿਆਂ ਲੋਕਾਂ ਨੂੰ ਉਪਦੇਸ਼ ਦਿੱਤਾ, ਸਾਂਝਾ ਨਹੀਂ ਦਿੱਤਾ। ਇਹ ਸਤਿਗੁਰੂ ਜੀ ਦੀ ਵਡਿਆਈ ਹੈ, ਖੱਤਰੀ ਬ੍ਰਾਹਮਣ ਸੂਦ ਵੈ ਸੋ ਉਪਦੇਸ਼ ਚਾਹੋ ਵਰਨਾ ਕਹੋ ਸਾਂਝਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ, ਗੁਰਪੂਰੇ ਤੇ ਪਾਈਐ, ਪੂਰਿਆਂ ਸਤਿਗੁਰਾਂ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਅੰਮ੍ਰਿਤ ਨਾਮ ਪਾਈਦਾ। 10 ਜਾਮੇ ਧਾਰਨ ਕੀਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਤੇ 10ਵੇਂ ਜਾਮੇ ਦੇ ਵਿੱਚ ਜੋਗੋ ਜੋਗ ਅਟਲ ਮਰਿਆਦਾ ਬਣਾ ਦਿੱਤੀ। ਭਾਈ ਜਦੋਂ ਤੱਕ ਸ਼ਖਸ਼ੀ ਗੁਰਿਆਈ ਸੀ, ਸਤਿਗੁਰੂ ਜੀ ਸਰੀਰ ਕਰਕੇ ਵਿਚਰੇ, ਚਰਨ ਪਾਹੁਲ ਦੇ ਕੇ ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕਰਦੇ ਸਨ, ਹੁਣ ਅੱਗੇ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕਰ ਦੇਣੀ ਏ। ਇਸ ਕਰਕੇ ਸ਼ਖਸ਼ੀ ਗੁਰਿਆਈ ਖਤਮ ਕਰਕੇ ਸਤਿਗੁਰੂ ਜੀ ਨੇ ਪ੍ਰਪਾਟੀ ਚਲਾ ਦਿੱਤੀ, 5 ਪਿਆਰੇ ਅੰਮ੍ਰਿਤ ਛਕਾਉਣਗੇ ਤੇ ਨਾਮ ਦੇਣਗੇ। ਹੁਣ ਚਰਨ ਪਾਹੁਲ ਨਹੀਂ, ਖੰਡੇ ਦੀ ਪਾਹੁਲ ਸਭਨਾਂ ਨੇ ਛਕਣੀ ਹੈ, ਹੁਣ ਕਿਸੇ ਇੱਕ ਦੇ ਕੋਲੋਂ ਨਹੀਂ, 5 ਦੇ ਕੋਲੋਂ ਅੰਮ੍ਰਿਤ ਛਕ ਕੇ ਤੇ ਨਾਮ ਵੀ 5 ਤੋਂ ਪ੍ਰਾਪਤ ਕਰਨਾ ਹੈ। ਤੇ 5 ਦੇ ਵਿੱਚ ਕਲਗੀਧਰ ਸਾਹਿਬ ਜੀ ਆਪ ਪ੍ਰਵੇਸ਼ ਕਰਦੇ ਨੇ, 5 ਪਿਆਰਿਆਂ ਦੇ ਦਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਦਰਸ਼ਨ ਨੇ, 5 ਪਿਆਰਿਆਂ ਦੇ ਕੋਲੋਂ ਅੰਮ੍ਰਿਤ ਛਕਣਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਤੋਂ ਅੰਮ੍ਰਿਤ ਛਕਣਾ ਹੈ। ਸਿੱਖ ਪੰਚਨ ਮਹਿ ਮੇਰੋ ਵਾਸਾ, ਰਹਿਤ ਸਹਿਤ ਜਹ ਪੰਚੋ ਮਿਲੈ, ਮਮ ਸਰੂਪ ਤੇ ਜਨ ਹੋ ਭਲੈ। ਬਚਨ ਕਹਿ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਰਗ ਦਰਸ਼ਨ ਕਰ ਦਿੱਤਾ, ਕਦੇ ਭੁਲੇਖਾ ਨਾ ਰਹਿ ਜਾਵੇ। ਸੋ ਇਸ ਪ੍ਰਕਾਰ ਅੱਜ ਦੇ ਸਮੇਂ ਵਿੱਚ ਸਾਧ ਸੰਗਤ ਜੀ, ਮੌਜੂਦਾ ਸਮੇਂ ਵਿੱਚ 5 ਪਿਆਰੇ ਸਿੰਘ ਸਾਹਿਬਾਨ ਖੰਡੇ ਦੀ ਪਾਹੁਲ ਅੰਮ੍ਰਿਤ ਛਕਾ ਕਰਕੇ ਮੂਲ ਮੰਤਰ ਤੇ ਗੁਰ ਮੰਤਰ ਦੇ ਰੂਪ ਦੇ ਵਿੱਚ ਅੰਮ੍ਰਿਤ ਨਾਮ ਦੀ ਦਾਤ ਦੇਣਾ ਕਰਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ, ਪੂਰਿਆਂ ਸਤਿਗੁਰਾਂ ਤੋਂ ਅੰਮ੍ਰਿਤ ਨਾਮ ਪ੍ਰਾਪਤ ਹੁੰਦਾ ਹੈ,
1: ਗੁਰਪੂਰੇ ਤੇ ਪਾਈਆ,
0: ਪੂਰਿਆਂ ਸਤਿਗੁਰਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ, ਪਾਹੁਲ ਦੀ ਦਾਤ, ਨਾਮ ਦੀ ਦਾਤ, ਉਸ ਨਾਮ ਦੁਆਰਾ ਅਭਿਆਸ ਕਰਕੇ ਹਿਰਦੇ ਦੇ ਵਿੱਚੋਂ ਅੰਮ੍ਰਿਤ ਨਾਮ ਦਾ ਪ੍ਰਗਟ ਹੋਣਾ ਤੇ ਅੰਮ੍ਰਿਤ ਰਸ ਦਾ ਪ੍ਰਗਟ ਹੋਣਾ, ਇਹ ਦਾਤਾਂ ਪਾਈ ਦੀਆਂ ਹਨ। ਹਿਰਦੇ ਦੇ ਅੰਦਰ ਹੀ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਾਵਨ ਸਰੂਪ ਦੇ ਤਾਈਂ ਦਿਖਾ ਦਿੰਦੇ ਹਨ।
1: ਨਾਨਕ ਨਦਰੀ ਕਰਮ ਹੋਏ,
0: ਗੁਰਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਭਾਈ, ਜਿਸ ਵੇਲੇ ਨਦਰੀ ਪਰਮੇਸ਼ਰ ਜੀ ਦੀ ਕਰਮ ਹੋਏ ਬਖਸ਼ਿਸ਼ ਹੁੰਦੀ ਹੈ, ਜਦੋਂ ਜਿਨ੍ਹਾਂ ਪ੍ਰਾਣੀਆਂ ਦੇ ਉੱਪਰ ਵਾਹਿਗੁਰੂ ਜੀ ਕਰਮ ਬਖਸ਼ੀ ਕਰਦੇ ਹਨ, ਨਦਰ ਸਵੱਲੀ ਕਰਦੇ ਹਨ, ਹੇ ਭਾਈ ਉਹਨਾਂ ਨੂੰ ਫਿਰ ਪੂਰੇ ਸਤਿਗੁਰੂ ਜੀ ਮਿਲਦੇ ਨੇ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਨਦਰ ਸਵੱਲੀ ਨਹੀਂ ਨਾ ਹੋਈ, ਜਿਹੜੇ ਦੰਭੀਆਂ ਪਖੰਡੀਆਂ ਕੋਲ ਭਰਮਦੇ ਫਿਰਦੇ ਨੇ, ਭਾਈ ਪ੍ਰਤੱਖ ਜਾਣ ਲਵੋ ਵਾਹਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨਹੀਂ ਹੋਈ, ਇਸ ਕਰਕੇ ਮਨੁੱਖਾ ਜਨਮ ਨੂੰ ਬਰਬਾਦ ਕਰਦੇ ਹੋਏ ਧੱਕੇ ਖਾਂਦੇ ਫਿਰਦੇ ਨੇ। ਪੂਰੇ ਸਤਿਗੁਰੂ ਜੀ ਉਹਨਾਂ ਨੂੰ ਮਿਲਦੇ ਨੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਨਦਰ ਸਵੱਲੀ ਹੋ ਜਾਂਦੀ ਹੈ ਜੀਓ।
1: ਸਲੋਕ ਮਹੱਲਾ ਪਹਿਲਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਤ ਯੁਗ ਲੰਘ ਗਿਆ, ਤ੍ਰੇਤਾ ਲੰਘ ਗਿਆ, ਦੁਆਪਰ ਲੰਘ ਗਿਆ, ਹੁਣ ਕਲਯੁਗ ਦਾ ਸਮਾਂ ਹੈ। ਮਹਾਰਾਜ ਕਿਰਪਾਲਤਾ ਕਰਕੇ ਦੱਸਣਾ ਕਰੋ ਕਲਯੁਗ ਦੀ ਕਿਰਿਆ ਕਿਹੋ ਜਿਹੀ ਹੈ ਤੇ ਕਲਯੁਗ ਦੇ ਜੀਵ ਕਿਹੋ ਜਿਹੇ ਹੋ ਰਹੇ ਨੇ। ਜਿਵੇਂ ਸਤਯੁਗ ਸਤਯੁਗ ਦੇ ਸਮੇਂ ਵਿੱਚ ਸਾਰੇ ਜੀਵ ਸਤਵਾਦੀ ਸਨ, ਕੋਈ ਝੂਠ ਨਹੀਂ ਸੀ ਬੋਲਦਾ, ਇਸੇ ਪ੍ਰਕਾਰ ਸਤਯੁਗ ਸਤ ਤੇਤਾ ਜੱਗੀ ਤ੍ਰੇਤੇ ਯੁਗ ਵਿੱਚ ਜੱਗ ਕਰਦੇ ਸਨ। ਦੁਆਪਰ ਪੂਜਾ ਆਚਾਰ ਦੁਆਪਰ ਯੁਗ ਦੇ ਵਿੱਚ ਪੂਜਾ ਆਚਾਰ ਇਤਿਆਦਿਕ ਕਰਦੇ ਸਨ। ਮਹਾਰਾਜ ਹੁਣ ਕਲਯੁਗ ਦੀ ਕਿਰਿਆ ਕਿਹੋ ਜਿਹੀ ਹੋ ਰਹੀ, ਕਿਰਪਾ ਕਰਕੇ ਦੱਸੋ। ਤੇ ਹਜ਼ੂਰ ਫਰਮਾਉਂਦੇ ਹਨ,
1: ਕਲ ਹੋਈ ਕੁੱਤੇ ਮੋਹੀ।
0: ਭਾਈ ਕਲਯੁਗ ਦੀ ਪਾਪਾਂ ਵਾਲੀ, ਲੋਭ ਵਾਲੀ, ਈਰਖਾ ਵਾਲੀ, ਦੁਆਸ਼ ਵਾਲੀ, ਤ੍ਰਿਸ਼ਨਾ ਵਾਲੀ ਜਿਹੜੀ ਕਿਰਿਆ ਉਹ ਇਹੋ ਜਿਹੀ ਹੋ ਰਹੀ ਹੈ। ਜਿਹੜੇ ਜੀਵ ਨੇ ਇਹ ਕੁੱਤੇ ਮੋਹੀ ਹੋ ਰਹੇ ਨੇ। ਕੁੱਤੇ ਮੂਹੀ ਤੋਂ ਭਾਵ ਹੈ ਅਤਿਅੰਤ ਲਾਲਚ ਵਾਲੇ ਹੋਣਾ। ਮੰਨਿਆ ਜਾਂਦਾ ਜਿਹੜੀ ਕੁੱਤੇ ਦੀ ਭੁੱਖ ਹੈ ਇਹ ਸਵਾ ਮਨ ਦੀ ਹੁੰਦੀ ਹੈ, ਪਰ ਸਵਾ ਮਨ ਭੋਜਨ ਕਦੇ ਮਿਲਦਾ ਨਹੀਂ। ਇਹੀ ਕਾਰਨ ਹੈ ਕੁੱਤਾ ਤ੍ਰਿਪਤ ਹੋਇਆ ਨਹੀਂ ਦੇਖਿਆ ਜਾਂਦਾ, ਕਦੇ ਇੱਥੇ ਮੂੰਹ ਮਾਰਦਾ, ਕਦੇ ਉੱਥੇ ਮੂੰਹ ਮਾਰਦਾ, ਕਦੇ ਜੂਠੇ ਭਾਂਡਿਆਂ ਵਿੱਚ, ਕਦੇ ਗੰਦਗੀ ਵਿੱਚ, ਕਦੇ ਰੂੜੀਆਂ 'ਤੇ ਥਾਂ ਥਾਂ 'ਤੇ ਮੂੰਹ ਮਾਰਦਾ ਹੈ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਭਾਈ ਜੀਵਾਂ ਦੀ ਜਿਹੜੀ ਹਾਲਤ ਹੈ ਉਹ ਕੁੱਤੇ ਮੂਹੀ ਜੂਠ ਵਾਲੀ ਹੋ ਰਹੀ ਹੈ। ਕੁੱਤੇ ਦਾ ਮੁੱਖ ਸਦਾ ਜੂਠਾ ਹੀ ਹੁੰਦਾ ਹੈ ਤੇ ਜੂਠ ਹੀ ਮੂੰਹ ਮਾਰਦਾ। ਜੀਵ ਜੂਠ ਵਿੱਚ ਗੰਦਗੀ ਵਿੱਚ ਹੀ ਮੂੰਹ ਮਾਰਦੇ ਫਿਰਦੇ ਹਨ। ਮਹਾਰਾਜ ਜੂਠ ਵਿੱਚ ਮੂੰਹ ਮਾਰਨਾ ਕੀ ਹੈ, ਕਿਰਪਾ ਕਰਕੇ ਦੱਸੋ। ਤੇ ਆਪ ਜੀ ਬਚਨ ਕਰਦਾ ਨੇ, ਖਾਜ ਜਿਹੜਾ ਜੀਵਾਂ ਦਾ ਖਾਣਾ ਉਹ ਐਸਾ ਹੋ ਗਿਆ ਮੁਰਦਾਰ ਮੁਰਦਿਆਂ ਨੂੰ ਖਾ ਰਹੇ ਨੇ। ਮੁਰਦੇ ਦਾ ਖਾਣਾ ਕੀ ਹੈ ਜੀ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਮਾ ਤਾ ਭਰੈ ਜਾ ਮੁਰਦਾਰ ਨਾ ਖਾਏ। ਜਿੰਨੀਆਂ ਵੀ ਚਾਹੇ ਸਰਕਾਰੀ ਅਦਾਰੇ ਨੇ ਚਾਹੇ ਪ੍ਰਾਈਵੇਟ ਨੇ, ਜਿਹੜੀਆਂ ਰਿਸ਼ਵਤਾਂ ਲਈਆਂ ਜਾ ਰਹੀਆਂ ਨੇ ਇਹ ਕੁੱਤਿਆਂ ਦਾ ਖਾਣਾ ਹੀ ਹੈ। ਇਹ ਰਿਸ਼ਵਤਾਂ ਖਾਣੀਆਂ ਇਹ ਮੁਰਦਾਰ ਖਾਣਾ ਹੀ ਹੈ, ਇਹ ਦੂਜਿਆਂ ਦਾ ਹੱਕ ਖਾਣਾ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਜੀ ਨੇ ਫਰਮਾਇਆ ਨਾ, ਰਾਜੇ ਸੀਹ ਮੁਕੱਦਮ ਕੁੱਤੇ। ਜਿਹੜੇ ਰਾਜੇ ਨੇ ਉਹ ਤੇ ਬਘਿਆੜ ਬਣ ਗਏ ਨੇ, ਭੁੱਖੇ ਬਘਿਆੜ, ਤੇ ਜਿਹੜੇ ਅੱਗੇ ਉਹਨਾਂ ਦੇ ਕੰਮ ਕਾਜ ਕਰਨ ਵਾਲੇ ਅਧਿਕਾਰੀ ਨੇ ਉਹ ਕੁੱਤੇ ਹੋ ਗਏ ਨੇ। ਜਿਵੇਂ ਕੁੱਤਾ ਲਾਲਚੀ ਹੁੰਦਾ, ਇਵੇਂ ਅਧਿਕਾਰੀ ਹੋ ਗਏ, ਬਹੁਤਾ ਲਾਲਚ ਮਨ ਵਿੱਚ ਧਾਰਨ ਕਰ ਲਿਆ। ਸੋ ਇਸ ਪ੍ਰਕਾਰ ਦਾ ਜੀਵਨ ਹੋ ਗਿਆ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜਾ ਲਾਲਚ ਕਰਨਾ ਹੈ ਦੂਜਿਆਂ ਦਾ ਹੱਕ ਖਾਣਾ, ਖੋਹ ਖਿੰਜ ਕੇ ਖਾਣਾ, ਡਰਾ ਧਮਕਾ ਕੇ ਉਹਨਾਂ ਦਾ ਹੱਕ ਮਾਰ ਲੈਣਾ, ਇਸ ਪ੍ਰਕਾਰ ਇਹ ਕੁੱਤਿਆਂ ਵਾਲੀ ਕਿਰਿਆ ਹੈ ਲੋਭ ਕਰਨਾ। ਕੁੱਤੇ ਦਾ ਸੁਭਾਅ ਲੋਭੀ ਹੁੰਦਾ। ਸੋ ਕਲਯੁਗ ਦੀ ਐਸੀ ਕਿਰਿਆ ਹੈ, ਜਿਹੜੇ ਜੀਵ ਨੇ ਪਰਾਇਆ ਹੱਕ ਖਾਣੇ ਰੂਪੀ ਮੁਰਦਾਰ ਖਾ ਰਹੇ ਨੇ, ਮੁਰਦਾ ਖਾ ਰਹੇ ਨੇ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਅੱਜ ਕੱਲ੍ਹ ਹੋਟਲਾਂ ਵਿੱਚ ਬਾਜ਼ਾਰਾਂ 'ਚ ਮੁਰਦੇ ਖਾ ਰਹੇ ਨੇ ਨਾ। ਕਿੰਨੇ ਹੋਟਲਾਂ ਦੇ ਵਿੱਚ ਜਿਹੜੇ ਲੋਕ ਮਾਸ ਖਾਂਦੇ ਸਨ, ਉੱਥੇ ਕੁੱਤਿਆਂ ਦਾ ਮਾਸ ਫੜਿਆ ਗਿਆ, ਉੱਥੇ ਕੁੱਤਿਆਂ ਨੂੰ ਮਾਸ ਨੂੰ ਕੀੜੇ ਪਏ ਹੋਏ ਉਹ ਮਾਸ ਵਰਤਾਇਆ ਗਿਆ, ਉਹ ਮਾਸ ਪਰੋਸਿਆ ਗਿਆ ਲੋਕਾਂ ਦੇ ਅੱਗੇ। ਇਸੇ ਪ੍ਰਕਾਰ ਹਲਾਲ ਲੋਕਾਂ ਦੇ ਅੱਗੇ ਜਿਹੜਾ ਸੀ ਉਹ ਪਰੋਸਿਆ ਗਿਆ, ਤੇ ਸਾਧ ਸੰਗਤ ਜੀ ਲੋਕ ਹਲਾਲ ਖਾਈ ਜਾਂਦੇ ਨੇ ਜਿਹੜਾ ਧਰਮ ਦੇ ਅਨੁਸਾਰ ਵਿਵਰਜਿਤ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਐਸੀ ਕਿਰਿਆ ਹੋ ਰਹੀ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਕਲਯੁਗ ਦੀ ਐਸੀ ਤੱਤੀ ਕਿਰਿਆ ਹੋ ਰਹੀ ਹੈ, ਜਿਹੜੇ ਜੀਵ ਕੁੱਤੇ ਮੂੰਹ ਵਾਲੇ ਹੋ

0: ਦਾ ਭੌਂਕਣਾ ਹੀ ਹੈ ਭਾਈ। ਇਸ ਪ੍ਰਕਾਰ ਝੂਠ ਬੋਲਣ ਰੂਪੀ ਕੁੱਤੇ ਵਾਂਗ ਜਿਹੜੇ ਜੀਵ ਨੇ ਇਹ ਭੌਂਕ ਰਹੇ ਹਨ।
1: ਧਰਮ ਵਿਚਾਰ,
0: ਜਿਹੜੀ ਧਰਮ ਦੀ ਵਿਚਾਰ ਕਰਨੀ ਸੀ ਹਿਰਦੇ ਦੇ ਵਿੱਚ, ਉਹ ਤੇ ਜੀਵਾਂ ਦੀ ਛੋਟੀ ਗਈ ਹੈ, ਉਹ ਤੇ ਮੁੱਕੀ ਗਈ ਹੈ, ਉਹ ਤੇ ਚੁੱਕੀ ਹੀ ਗਈ ਹੈ, ਉਸ ਵੱਲੋਂ ਭੁੱਲੀ ਗਏ ਹਨ।
1: ਜਿਨ ਜੀਵਨ ਦੇ ਆਪਤ ਨਹੀਂ,
0: ਹਜ਼ੂਰ ਫਿਰ ਜੀਵਾਂ ਦੀ ਪਤ ਵੀ ਰਹਿੰਦੀ ਹੈ ਜਾਂ ਬੇਪੜਦੀ ਹੋ ਕੇ ਸਾਰੇ ਜਾਂਦੇ ਨੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਜਿਨ੍ਹਾਂ ਦੀ ਜਿਉਂਦਿਆਂ ਜੀ ਪਤ ਰਹੀ ਹੈ ਉਹਨਾਂ ਦੀ ਤੇ ਪਤ ਪ੍ਰਵਾਨ ਹੈ, ਪਰ ਜਿਹੜੇ ਜਿਉਂਦਿਆਂ ਜੀ ਪਤ ਤੋਂ ਰਹਿ ਗਏ, ਜਿਨ੍ਹਾਂ ਦੀ ਪਤ ਹੈ ਹੀ ਨਹੀਂ, ਇੱਜ਼ਤ ਪਤ ਗਵਾ ਲਈ, ਸਾਧ ਸੰਗਤ ਜੀ ਜਿਹੜੇ ਸ਼ਰਾਬਾਂ ਪੀ ਕੇ ਰੂੜੀਆਂ ਤੇ ਡਿੱਗੇ ਹੁੰਦੇ ਨੇ ਤੇ ਕੂਕਰ ਆ ਕੇ ਮੂੰਹ ਚੱਟਦੇ ਨੇ, ਕਾਹਦੀ ਉਹਨਾਂ ਦੀ ਪੱਤ ਹੈ, ਪੱਗ ਆਪੇ ਹੀ ਲੱਥੀ ਹੁੰਦੀ ਹੈ, ਨਾਲੀਆਂ ਵਿੱਚ ਮੂੰਹ ਡਿੱਗੇ ਹੁੰਦੇ ਨੇ, ਸੋ ਚਿੱਕੜ ਸੀਵਰੇਜ ਦਾ ਗੰਦ ਮੂੰਹ ਦੇ ਸਿਰ ਦੇ ਉੱਪਰ ਪੈਂਦਾ, ਕਾਹਦੀ ਪੱਤ ਹੈ। ਚੌਥੇ ਦਿਨ ਉਲਾਂਭਾ ਆ ਜਾਂਦਾ, ਤੁਹਾਡਾ ਬੰਦਾ ਫਲਾਣੀ ਜਗ੍ਹਾ 'ਤੇ ਸ਼ਰਾਬ ਪੀ ਕੇ ਪਿਆ, ਜਾ ਕੇ ਚੁੱਕ ਲਿਆਓ, ਕਾਹਦੀ ਪੱਤ ਹੈ। ਲੋਕਾਂ ਤੋਂ ਗਾਲਾਂ ਗਲੋਚ ਕਰਦਿਆਂ ਹੋਇਆ ਕੁੱਟ ਖਾਂਦੇ ਨੇ, ਫਿਰ ਕਾਹਦੀ ਪੱਤ ਹੈ। ਜੇਬ 'ਚ ਪੈਸੇ ਨਾ ਹੋਣ ਜਾ ਕੇ ਉਧਾਰ ਮੰਗਦੇ ਨੇ, ਜੀ ਅੱਜ ਦੀ ਗਲਾਸੀ ਇੱਦਾਂ ਉਧਾਰ ਪਿਲਾ ਦਿਓ ਕੱਲ੍ਹ ਪੈਸੇ ਦੇ ਦੇਵਾਂਗੇ, ਕਾਹਦੀ ਪੱਤ ਹੈ। ਹਜ਼ੂਰ ਬਚਨ ਕਰਦੇ ਨੇ ਕਲਯੁੱਗ ਦੀ ਕਿਰਿਆ ਵਿੱਚ ਗਲਤਾਨ ਹੋ ਕਰਕੇ, ਪਰਾਇਆ ਰੂਪ ਧਨ ਦੇਖ ਕਰਕੇ, ਵੱਧ ਫੈਲੀਆਂ ਕਰਕੇ ਕਾਲੇ ਮੂੰਹ ਕਰਵਾਉਂਦੇ, ਜੇਲ੍ਹਾਂ ਵਿੱਚ ਡੱਕੇ ਜਾਂਦੇ, ਫਿਰ ਕਾਹਦੀ ਪੱਤ ਹੈ। ਜਿਉਂਦੇ ਜੀ ਹੀ ਜਿਨ੍ਹਾਂ ਦੀ ਪੱਤ ਨਹੀਂ ਰਹੀ ਹੈ, ਮਰਨੇ ਤੋਂ ਉਪਰੰਤ ਵੀ ਤਿੰਨਾਂ ਦੀ ਸੋਏ ਸੋਭਾ ਮੰਦੀ ਹੁੰਦੀ ਹੈ, ਅਪਵਿੱਤਰ ਤਿੰਨਾਂ ਦਾ ਕੁਜਸ ਹੁੰਦਾ ਹੈ, ਨਿੰਦਿਆ ਹੁੰਦੀ ਹੈ। ਲੋਕ ਇਹੀ ਕਹਿੰਦੇ ਚੰਗਾ ਹੋ ਗਿਆ, ਮਰ ਗਿਆ, ਗਾਂਧੀ ਮੁਕਿਆ, ਵੱਧ ਫੈਲੀਆਂ ਹੀ ਕਰਦਾ ਸੀ, ਪਾਪ ਹੀ ਕਮਾਉਂਦਾ ਫਿਰਦਾ ਸੀ, ਇਸ ਪ੍ਰਕਾਰ ਉਹਨਾਂ ਦੀ ਖੋਟੀ ਨਿੰਦਿਆ ਹੁੰਦੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਜੀਵ ਆਪਣੀ ਮਰਜ਼ੀ ਦੇ ਅਨੁਸਾਰ ਸਭ ਕੁਛ ਕਰਦਾ ਹੈ ਜਾਂ ਹੁਕਮ ਵਿੱਚ ਕਰਦਾ? ਜੇ ਤੇ ਆਪਣੀ ਮਰਜ਼ੀ ਦੇ ਨਾਲ ਕਰਦਾ ਹੈ ਤੇ ਫਿਰ ਜੀਵ ਬਲਸ਼ਾਲੀ ਹੋਇਆ, ਤੇ ਜੇ ਹੁਕਮ ਵਿੱਚ ਕਰਦਾ ਹੈ ਤੇ ਫਿਰ ਕੀਤੇ ਹੋਏ ਕਰਮਾਂ ਦਾ ਫਲ ਕਿਉਂ ਭੋਗਣਾ ਪੈਂਦਾ? ਜੇ ਪਰਮੇਸ਼ਰ ਜੀ ਨੇ ਲੇਖ ਪਾ ਦਿੱਤੇ ਤੂੰ ਇਹ ਕਰੇਗਾ ਤੇ ਲੇਖਾਂ ਅਨੁਸਾਰ ਹੀ ਸਭ ਕੁਛ ਕਰ ਰਿਹਾ, ਫਿਰ ਉਹਨਾਂ ਕਰਮਾਂ ਦਾ ਫਲ ਕਿਉਂ ਭੋਗਣਾ ਪੈਂਦਾ? ਜੂਨੀਆਂ 'ਚ ਕਿਉਂ ਆਉਣਾ ਪੈਂਦਾ? ਨਰਕਾਂ 'ਚ ਕਿਉਂ ਜਾਣਾ ਪੈਂਦਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ ਲਿਖਿਆ ਹੋਵੇ ਨਾਨਕਾ, ਹਜ਼ੂਰ ਫਰਮਾਉਂਦੇ ਨੇ ਭਾਈ ਹੁੰਦਾ ਤੇ ਸਭ ਕੁਛ ਉਹੀ ਹੋਈ ਹੈ ਜੋ ਤੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਮੱਥੇ ਦੇ ਉੱਪਰ ਲੇਖਾਂ ਨੂੰ ਲਿਖ ਕੇ ਪਾ ਦਿੱਤਾ ਹੈ। ਮਹਾਰਾਜ ਜੇ ਹੁਕਮ ਦੇ ਅਨੁਸਾਰ ਲਿਖਤਾਂ ਅਨੁਸਾਰ ਹੁੰਦਾ ਫਿਰ ਜੀਵ ਦੁੱਖ ਕਿਉਂ ਭੋਗਦਾ? ਸਤਿਗੁਰੂ ਜੀ ਫਰਮਾਉਂਦੇ ਨੇ ਜੀਵ ਨੇ ਕਰਤਾ ਆਪਣੇ ਆਪ ਨੂੰ ਮੰਨ ਲਿਆ, ਇਹ ਨਹੀਂ ਕਹਿੰਦਾ ਕਿ ਪਰਮੇਸ਼ਰ ਜੀ ਦੇ ਹੁਕਮ ਅਨੁਸਾਰ ਹੋ ਰਿਹਾ, ਕਹਿੰਦਾ ਮੈਂ ਕੀਤਾ ਸੀ, ਮੈਂ ਕਰ ਰਿਹਾ, ਮੈਂ ਕਰਾਂਗਾ, ਮੈਂ ਸੰਤਾਨ ਨੂੰ ਪੈਦਾ ਕੀਤਾ, ਮੈਂ ਪਾਲ ਰਿਹਾ, ਮੈਂ ਘਰ ਬਣਾ ਕੇ ਦਿੱਤੇ। ਇਸ ਪ੍ਰਕਾਰ ਕਰਤਾ ਦੀ ਹੰਗਤਾ ਆਪਣੇ ਮਨ ਵਿੱਚ ਧਾਰਨ ਕਰ ਲਈ, ਤੇ ਜਿਹੜਾ ਕਰਤਾ ਹੋ ਗਿਆ ਉਸਨੂੰ ਭੁਗਤਾ ਬਣਨਾ ਹੀ ਪੈਣਾ ਹੈ। ਜਦੋਂ ਹੰਗਤਾ ਧਾਰਨ ਕਰ ਲਈ ਫਿਰ ਜਿੰਨੇ ਪਾਪ ਕਰਮ ਕੀਤੇ, ਜਿੰਨੇ ਕਰਮ ਕੀਤੇ, ਜਿੰਨੀ ਨਿੰਦਿਆ ਕੀਤੀ, ਜਿੱਥੇ ਮੈਂ ਹਾਂ ਮੈਂ ਆ ਉੱਥੇ ਔਗਣ ਵੀ ਨੇ, ਫਿਰ ਜਿੰਨੇ ਔਗਣ ਕਮਾਏ ਹੰਗਤਾ ਦੇ ਸਹਿਤ ਹੋ ਕਰਕੇ ਉਹਨਾਂ ਦਾ ਫਲ ਭੋਗਣਾ ਪੈਂਦਾ ਹੈ। ਜੇ ਸਿਮਰਨ ਕਰੇ, ਭਜਨ ਕਰੇ, ਬੰਦਗੀ ਕਰੇ, ਸੇਵਾ ਕਰੇ, ਦਸਵੰਧ ਕੱਢੇ, ਲੋੜਵੰਦਾਂ ਦੀ ਸੇਵਾ ਕਰੇ, ਪਰ ਕਦੇ ਹੰਗਤਾ ਨਾ ਰੱਖੇ ਕਿ ਮੈਂ ਕਰਦਾ, ਸਦਾ ਸ਼ੁਕਰਾਨੇ ਵਿੱਚ ਰਵੇ, ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਸਰੀਰ ਤੋਂ ਸੇਵਾ ਲੈ ਰਹੇ ਨੇ, ਸਦਾ ਸ਼ੁਕਰਾਨੇ ਵਿੱਚ ਜੁੜਿਆ ਰਵੇ, ਜੇ ਕਿਸੇ ਨੂੰ ਦਸਵੰਧ ਦੇਵੇ ਉਸ ਦਾ ਸ਼ੁਕਰਾਨਾ ਕਰੇ, ਤੁਹਾਡਾ ਸ਼ੁਕਰਾਨਾ ਤੁਸਾਂ ਸੇਵਾ ਬਖਸ਼ੀ, ਇਹ ਨਾ ਕਵੇ ਕਿ ਮੈਂ ਦਿੱਤਾ, ਮੇਰਾ ਧੰਨਵਾਦ ਕਰੋ, ਮੇਰਾ ਗੁਣ ਮੇਰਾ ਪਰਉਪਕਾਰ ਜਾਣੋ, ਉਹਨਾਂ ਦਾ ਧੰਨਵਾਦ ਕਰੇ ਕਿ ਸਤਿਗੁਰੂ ਜੀ ਨੇ ਕਿਰਪਾ ਕਰਕੇ ਤੁਹਾਡੇ ਨਾਲ ਮਿਲਾ ਕੇ ਮੈਨੂੰ ਸੇਵਾ ਬਖਸ਼ੀਏ, ਮਹਾਰਾਜ ਜੀ ਪ੍ਰਵਾਨ ਕਰ ਲੈਣ, ਮੈਂ ਦੀ ਹੰਗਤਾ ਨਾ ਰੱਖੇ, ਪਰਮੇਸ਼ਰ ਜੀ ਨੇ ਕਿਰਤ ਦਿੱਤੀ, ਪਰਮੇਸ਼ਰ ਜੀ ਨੇ ਧੰਨ ਦਿੱਤਾ, ਪਰਮੇਸ਼ਰ ਜੀ ਨੇ ਸੇਵਾ ਕਰਵਾਈ। ਜਦੋਂ ਇਸ ਪ੍ਰਕਾਰ ਕਰਮ ਸਾਰੇ ਪਰਮੇਸ਼ਰ ਪਰਾਇਣ ਕਰ ਦੇਵੇ ਨਾ, ਫਿਰ ਕਰਮਾਂ ਦੀ ਹੰਗਤਾ ਨਹੀਂ ਹੁੰਦੀ। ਜਦੋਂ ਕਰਮਾਂ ਦੀ ਹੰਗਤਾ ਨਾ ਹੋਵੇ ਤੇ ਫਿਰ ਕਰਮਾਂ ਦਾ ਫਲ ਨਹੀਂ ਭੋਗਣਾ ਪੈਂਦਾ, ਫਿਰ ਨਹੀਂ ਜਨਮ ਮਰਨ ਵਿੱਚ ਆਉਂਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਜੀਵ ਨੇ ਕਰਤਾ ਦੀ ਹੰਗਤਾ ਧਾਰਨ ਕਰ ਲਈ ਕਿ ਮੈਂ ਕਰਦਾ ਹਾਂ, ਕਰੇ ਸੋ ਹੋਏ। ਜਦੋਂ ਕਰਤਾ ਬਣ ਕੇ ਕਰਮ ਕਰਦਾ ਫਿਰ ਹੋਏ, ਜਿਹੜੇ ਕੀਤੇ ਹੋਏ ਕਰਮ ਹੁੰਦੇ ਨੇ ਉਹਨਾਂ ਦਾ ਫਿਰ ਲੇਖਾ ਦੇਣਾ ਪੈਂਦਾ, ਫਿਰ ਉਹਨਾਂ ਦਾ ਫਲ ਭੋਗਣਾ ਪੈਂਦਾ, ਫਿਰ ਦੁੱਖ ਸੁੱਖ ਭੋਗਣੇ ਪੈਂਦੇ ਨੇ, ਫਿਰ ਨਰਕਾਂ ਸਵਰਗਾਂ 'ਚ ਜਾਣਾ ਪੈਂਦਾ, ਫਿਰ 84 ਲੱਖ ਜੂਨਾਂ 'ਚ ਆਉਣਾ ਪੈਂਦਾ ਹੈ ਜੀਓ।
1: ਮਹੱਲਾ ਪਹਿਲਾ,
0: ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਨੌਕਰੀਆਂ ਚਾਕਰੀਆਂ 'ਤੇ ਬੰਦੇ ਹੀ ਕਰਦੇ ਨੇ, ਪੁਰਖ ਕਰਦੇ ਨੇ, ਉਹ ਸਮਾਂ ਸੀ ਬੀਬੀਆਂ ਪੜਦੇ 'ਚ ਰਹਿੰਦੀਆਂ ਸਨ, ਅੱਜ ਵਾਂਗੂ ਨੌਕਰੀਆਂ ਚਾਕਰੀਆਂ ਨਹੀਂ ਸਨ ਕਰਦੀਆਂ। ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਫਿਰ ਇਹ ਹੰਗਤਾ ਦੀ ਭਾਵਨਾ ਤੇ ਮਰਦਾਂ ਚ ਹੀ ਹੋਵੇ।

0: ਕੀ ਪੁਰਖਾਂ 'ਚ ਹੀ ਹੋਵੇਗੀ, ਇਸਤਰੀਆਂ 'ਚ ਨਹੀਂ ਹੋਵੇਗੀ ਨਾ। ਫਿਰ ਇਸਤਰੀਆਂ ਤੇ ਕਲਯੁਗ ਦੀ ਇਸ ਕਿਰਿਆ ਤੋਂ ਬਚ ਹੀ ਗਈਆਂ ਹੋਣਗੀਆਂ। ਮਹਾਰਾਜ ਇਸ ਦੇ ਪ੍ਰਥਾਈ ਦੀ ਵਿਚਾਰ ਦੱਸੋ ਤੇ ਹਜ਼ੂਰ ਫਰਮਾਉਂਦੇ ਹਨ, ਮਹੱਲਾ ਪਹਿਲਾ, ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਪਦੇਸ਼ ਫਰਮਾਉਂਦੇ ਹਨ।
1: ਰੰਨਾ ਹੋਈਆ ਬੋਧੀਆ,
0: ਰੰਨਾ ਦਾ ਅਰਥ ਹੈ ਇਸਤਰੀਆਂ। ਭਾਈ ਜਿਹੜੀਆਂ ਇਸਤਰੀਆਂ ਨੇ ਨਾ, ਇਹ ਬੋਧੀਆ ਆਪਣੇ ਆਪ ਨੂੰ ਬੜੀਆਂ ਬੋਧ ਵਾਲੀਆਂ, ਗਿਆਨ ਵਾਲੀਆਂ ਸਦਵਾਉਂਦੀਆਂ ਨੇ, ਆਪਣੇ ਆਪ ਨੂੰ ਵੱਡੀ ਅਕਲ ਵਾਲੀਆਂ ਸਦਵਾਉਂਦੀਆਂ ਨੇ, ਆਪਣੇ ਆਪ ਨੂੰ ਤੀਖਣ ਬੁੱਧੀ ਵਾਲੀਆਂ ਸਦਵਾਉਂਦੀਆਂ ਨੇ, ਆਪਣੀ ਮਤ ਨੂੰ ਇੰਨਾ ਵੱਡਾ ਸਦਵਾਉਂਦੀਆਂ ਨੇ ਕਿ ਆਪਣੇ ਬੰਦੇ ਨੂੰ ਆਪਣੇ ਵਸ ਵਿੱਚ ਆਪਣੇ ਅਧੀਨ ਕਰਕੇ ਚਲਾਉਣਾ ਚਾਹੁੰਦੀਆਂ ਨੇ। ਚਾਹੀਦਾ ਤੇ ਸੀ ਕਹੋ ਨਾਨਕ ਜਿਨ ਪ੍ਰਿਉ ਪਰਮੇਸ਼ਰ ਕਰ ਮਾਨਿਆ, ਧਨ ਸਤੀ ਦਰਗ ਹੈ ਪਰਵਾਨਿਆ। ਸੋ ਜਿਨ ਪ੍ਰਿਉ ਪਰਮੇਸ਼ਰ ਕਰ ਜਾਣਿਆ, ਪਤੀ ਨੂੰ ਪਰਮੇਸ਼ਰ ਜਾਣ ਕੇ ਆਗਿਆ ਵਿੱਚ ਚੱਲਣਾ ਸੀ, ਪਰ ਜ਼ੋਰ ਲਾ ਦਿੱਤਾ ਪਤੀ ਨੂੰ ਵਸ ਵਿੱਚ ਕਿਵੇਂ ਕਰਾਂ। ਗੁਣਾ ਕਰਕੇ ਤੇ ਨਾ ਵਸ ਕਰ ਸਕੀ, ਜੇ ਗੁਣ ਹੁੰਦੇ ਤੇ ਆਪੇ ਇੱਛਾਵਾਂ ਦਾ ਪਾਲਣ ਕਰਦਾ, ਫਿਰ ਟੂਣਿਆਂ ਦੇ ਨਾਲ, ਟਾਮਣਾਂ ਦੇ ਨਾਲ, ਯੰਤਰਾਂ ਦੇ ਨਾਲ, ਮੰਤਰਾਂ ਦੇ ਨਾਲ, ਤੰਤਰਾਂ ਦੇ ਨਾਲ ਵਸ ਕਰਨ ਦਾ ਯਤਨ ਕੀਤਾ, ਤੇ ਕਈਆਂ ਦੇ ਘਰ ਵਾਲੇ ਜਿਹੜੇ ਨੇ ਕਾਲੇ ਇਲਮ ਦੇ ਨਾਲ ਮਰ ਜਾਂਦੇ ਨੇ, ਫਿਰ ਵਿਧਵਾ ਦਾ ਜੀਵਨ ਭੋਗਦੀਆਂ ਦੁੱਖ ਪਾਉਂਦੀਆਂ ਨੇ। ਮਹਾਰਾਜ ਜੀ ਬਚਨ ਕਰਦੇ ਨੇ, ਆਪਣੇ ਆਪ ਨੂੰ ਬੜੀਆਂ ਸਿਆਣੀਆਂ ਸਦਵਾਉਂਦੀਆਂ ਨੇ, ਆਪਣੇ ਆਪ ਨੂੰ ਬੜੀਆਂ ਦਾਨਿਸ਼ਵੰਤ, ਬੜੀ ਅਕਲ ਵਾਲੀਆਂ, ਬੜੀ ਸੋਝੀ ਵਾਲੀਆਂ ਸਦਵਾਉਂਦੀਆਂ ਹਨ, ਬੜੀਆਂ ਸਿਆਣਪ ਵਾਲੀਆਂ ਹੋ ਬੈਠੀਆਂ ਹਨ। ਜਿਹੜੇ ਪੁਰਸ਼ ਨੇ, ਜਿਹੜੇ ਇਹਨਾਂ ਦੇ ਪਤੀ ਨੇ, ਇਹਨਾਂ ਦੇ ਸੇਵਕ ਹੋ ਰਹੇ ਨੇ, ਦਾਸ ਹੋ ਰਹੇ ਨੇ, ਗੁਲਾਮ ਹੋ ਰਹੇ ਨੇ, ਜਿਵੇਂ ਜਿਵੇਂ ਚਲਾਉਂਦੀਆਂ ਨੇ ਮਨਮੁੱਖ ਪ੍ਰਾਣੀ, ਤੇਵੇਂ ਤੇਵੇਂ ਚੱਲਦੇ ਨੇ। ਗ੍ਰਸਥੀ ਜੀਵਨ ਐਸਾ ਹੋਣਾ ਚਾਹੀਦਾ ਜਿਵੇਂ ਰਾਜੇ ਦੇ ਨਾਲ ਸਿਆਣਾ ਵਜ਼ੀਰ ਹੁੰਦਾ ਨਾ, ਤੇ ਜਿਹੜਾ ਰਾਜਾ ਆਪਣੇ ਵਜ਼ੀਰਾਂ ਦੀ ਸਲਾਹ ਲੈ ਕੇ ਸਲਾਹ ਦੇ ਨਾਲ ਚੱਲਦਾ, ਰਾਜ ਦੀ ਖੁਸ਼ਹਾਲੀ ਤੇ ਤਰੱਕੀ ਵਾਸਤੇ ਕੰਮ ਕਰਦਾ। ਘਰ ਦੇ ਵਿੱਚ ਜਿਹੜਾ ਪਤੀ ਉਹ ਰਾਜੇ ਦੀ ਨਿਆਈ ਹੈ, ਜਿਹੜੀ ਪਤਨੀ ਉਹ ਵਜ਼ੀਰ ਦੀ ਨਿਆਈ ਹੋਵੇ, ਚੰਗੀ ਸਲਾਹ ਦੇ ਕਰਕੇ ਆਪਣਾ ਘਰ ਰੂਪੀ ਰਾਜ ਚੰਗੇ ਤਰੀਕੇ ਦੇ ਨਾਲ ਚਲਾਉਣਾ ਕਰਨ ਤੇ ਗ੍ਰਸਥੀ ਜੀਵਨ, ਸਫਲ ਗ੍ਰਸਥੀ ਜੀਵਨ ਪ੍ਰਾਪਤ ਕਰਨ। ਪਰ ਇਸਤਰੀ ਦੇ ਮਨ ਵਿੱਚ ਮਾਣ ਹੈ, ਮੈਂ ਪਤੀ ਨੂੰ ਹੁਕਮ ਵਿੱਚ ਚਲਾਵਾਂ ਤੇ ਮੈਂ ਹਕੂਮਤ ਕਰਾਂ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਅੱਗੋਂ ਉਹ ਵੀ ਮੰਦੀ ਮਤ ਵਾਲੇ ਇਹੋ ਨਿੱਜੇ ਨੇ ਜਿਹੜੇ ਰੂਪ ਕਰਕੇ, ਕਾਮ ਵਾਸ਼ਨਾ ਕਰਕੇ ਗੁਲਾਮ ਹੋ ਰਹੇ ਨੇ, ਸੇਵਕ ਹੋ ਰਹੇ ਨੇ। ਇਸੇ ਪ੍ਰਕਾਰ ਸਯਾਦ ਨਾਮ ਸ਼ਿਕਾਰੀ ਦਾ ਵੀ ਹੈ, ਤੇ ਜਿਹੜੇ ਪੁਰਖ ਨੇ ਨਾ ਸ਼ਿਕਾਰੀ ਹੋ ਰਹੇ ਨੇ। ਰਾਜਿਆਂ ਨੇ ਸ਼ਿਕਾਰੀ ਰੱਖੇ ਹੁੰਦੇ ਨੇ, ਸ਼ਿਕਾਰੀ ਕੁੱਤੇ ਰੱਖੇ ਹੁੰਦੇ ਨੇ, ਕੂਹੀਆਂ ਰੱਖੀਆਂ ਹੁੰਦੀਆਂ ਨੇ, ਬਾਜ ਰੱਖੇ ਹੁੰਦੇ ਨੇ, ਹੋਰ ਸ਼ਿਕਾਰੀ ਪੰਛੀ ਰੱਖੇ ਹੁੰਦੇ ਨੇ। ਉਹ ਜਿਹੜਾ ਸ਼ਿਕਾਰੀ ਕੁੱਤਾ ਹੁੰਦਾ ਹੈ, ਸ਼ਿਕਾਰ ਕਰਕੇ ਤੇ ਰਾਜੇ ਦੇ ਅੱਗੇ ਲਿਆ ਕੇ ਰੱਖ ਦਿੰਦਾ। ਜਿਹੜਾ ਬਾਜ ਹੁੰਦਾ ਪੰਛੀ ਨੂੰ ਮਾਰਦਾ ਹੈ ਤੇ ਮਾਰ ਕੇ ਰਾਜੇ ਦੇ ਅੱਗੇ ਲਿਆ ਕੇ ਰੱਖ ਦਿੰਦਾ। ਇਸੇ ਪ੍ਰਕਾਰ ਜਿਹੜਾ ਪੁਰਸ਼ ਹੈ ਨਾ, ਬਾਹਰੋਂ ਜਾ ਕੇ ਠੱਗੀਆਂ ਮਾਰਦਾ, ਠੋਰੀਆਂ ਮਾਰਦਾ, ਧੰਦੇ ਕਰਦਾ, ਧੰਦਾਰ ਕਰਦਾ, ਡੰਬਰ ਰਚਦਾ, ਤੇ ਜਿੰਨਾ ਧਨ ਮਾਲ ਕਿਸੇ ਵੀ ਤਰੀਕੇ ਦੇ ਨਾਲ ਯਤਨ ਕਰਕੇ ਲੈ ਕੇ ਆਉਂਦਾ ਤੇ ਲਿਆ ਕੇ ਇਸਤਰੀ ਨੂੰ ਸੌਂਪ ਦਿੰਦਾ। ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀਵ ਪਹਿ ਲੀਜੈ। ਇਸ ਪ੍ਰਕਾਰ ਇਸਤਰੀਆਂ ਤੇ ਬੜੀਆਂ ਬੋਧੀਆਂ, ਹਕੂਮਤ ਕਰਨ ਵਾਲੀਆਂ ਸਿਆਣੀਆਂ ਸਦਵਾ ਰਹੀਆਂ ਨੇ, ਤੇ ਪੁਰਸ਼ ਉਹਨਾਂ ਦੇ ਸ਼ਿਕਾਰੀ ਹੋ ਰਹੇ ਨੇ, ਠੱਗੀਆਂ ਮਾਰ ਕੇ, ਝੂਠ ਬੋਲ ਕੇ, ਖੋਹ ਖਿੰਚ ਕੇ ਲੋਕਾਂ ਦੇ ਪਾਸੋਂ ਧਨ, ਉਸ ਦੀਆਂ ਖੁਆਹਿਸ਼ਾਂ ਨੂੰ ਪੂਰੀਆਂ ਕਰਨ ਵਾਸਤੇ ਧਨ ਸਾਰਾ ਲਿਆ ਕੇ ਤੇ ਇਸ ਦੇ ਅੱਗੇ ਰੱਖ ਦਿੰਦੇ ਹਨ, ਦਸਵੰਧ ਕੱਢਣਾ ਵੀ ਭੁੱਲ ਜਾਂਦੇ ਹਨ।
1: ਸੀਲ ਸੰਜਮ ਸੁੱਚ ਪੰਨੀ,
0: ਜੋ ਸੀਲ ਸੁਭਾਵ ਧਾਰਨ ਕਰਨਾ ਸੀ, ਇਸਤਰੀ ਨੇ ਮਿੱਠਾ ਬੋਲਣਾ ਸੀ, ਸੰਜਮ ਵਾਲਾ ਜੀਵਨ ਰੱਖਣਾ ਸੀ, ਜਿਹੜੀ ਸੁਚਮਤਾ ਰੱਖਣੀ ਸੀ ਉਹ ਤੇ ਭਾਨੀ ਦਿੱਤੀ, ਸੁਭਾਵ ਹੀ ਕੌੜਾ ਕਰ ਲਿਆ, ਕੌੜਾ ਬੋਲਣਾ। ਇਸੇ ਪ੍ਰਕਾਰ ਸੰਜਮ ਰੱਖਣਾ ਹੀ ਨਾ, ਵਾਸ਼ਨਾਵਾਂ ਨੂੰ ਵਧਾ ਲੈਣਾ, ਜਿਹੜੀ ਸੁਚਮਤਾ ਰੱਖਣੀ ਸੀ, ਸੁੱਚ ਹੋਵੇ ਤਾਂ ਸੱਚ ਪਾਈਐ, ਸੁੱਚ ਵੀ ਵਿਸਾਰ ਦਿੱਤੀ ਕੇਵਲ ਤਾਂ ਕੇਵਲ ਝੂਠ ਦਾ ਵਰਤਾਰਾ ਹੋ ਰਿਹਾ। ਅੱਜ ਵੀ ਸਾਧ ਸੰਗਤ ਜੀ ਵਿਰਲੇ ਵਿਰਲੇ ਘਰ ਨੇ ਜਿਨ੍ਹਾਂ ਘਰਾਂ ਵਿੱਚ ਸੁਚਮਤਾ ਵਰਤਦੀ ਏ, ਨਹੀਂ ਤੇ ਪ੍ਰਸ਼ਾਦਿਆਂ ਵਾਲਾ ਬਰਤਨ ਵਿਚਕਾਰ ਰੱਖ ਕੇ ਸਾਰੇ ਇੱਦਾਂ ਹੀ ਖਾਈ ਜਾਂਦੇ ਨੇ। ਹੋਟਲਾਂ ਬਾਜ਼ਾਰਾਂ ਦੇ ਵਿੱਚ, ਪੈਲਸਾਂ ਦੇ ਵਿੱਚ ਤਾਂ ਵਰਤਦੀ ਝੂਠ ਹੈ, ਸਾਰੇ ਇੱਕੇ ਭਾਂਡੇ 'ਚੋਂ ਜੂਠੇ ਹੱਥਾਂ ਨਾਲ ਪਾਈ ਜਾਂਦੇ ਨੇ ਅਤੇ ਖਾਈ ਜਾਂਦੇ ਨੇ। ਹਜ਼ੂਰ ਬਚਨ ਕਰਦੇ ਨੇ ਜਿਹੜੀ ਸੁਚਮਤਾ ਰੱਖਣੀ ਸੀ, ਝੂਠ ਅਤੇ ਝੂਠ ਵੱਡੇ ਮਹਾਬਲੀ ਯੋਧੇ ਨੇ ਜਿਹੜੇ ਸਾਰੇ ਸੰਸਾਰ ਦੇ ਜੀਵਾਂ ਦੇ ਪੁੰਨ ਕਰਮਾਂ ਨੂੰ ਨਾਸ਼ ਕਰੀ ਜਾਂਦੇ ਨੇ ਅਤੇ ਜੀਵ ਚਾਹ ਦੇ ਨਾਲ ਝੂਠ ਖਾਈ ਜਾਂਦੇ ਨੇ ਇੱਕ ਦੂਜੇ ਦੀ। ਹਜ਼ੂਰ ਫਰਮਾਉਂਦੇ ਨੇ ਸੀਲ ਮਿੱਠਾ ਸੁਭਾਵ ਰੱਖਣਾ, ਇਸੇ ਪ੍ਰਕਾਰ ਕੋਮਲ ਸੁਭਾਵ ਰੱਖਣਾ ਵੀ ਭੁੱਲ ਗਿਆ। ਇਸਤਰੀ ਦਾ ਸਰੀਰ ਵੀ ਕੋਮਲ ਹੈ ਨਾ ਪੁਰਸ਼ ਦੇ ਮੁਕਾਬਲੇ, ਅਤੇ ਸੁਭਾਅ ਵੀ ਕੋਮਲ ਚਾਹੀਦਾ। ਪਰ ਜਿਹੜਾ ਸੁਭਾਅ ਸੀ ਉਹ ਕਠੋਰ ਬਣਾ ਲਿਆ, ਸੀਲ ਸੁਭਾਵ ਨਾ ਰੱਖਿਆ, ਸੰਜਮਮਈ ਜੀਵਨ ਨਾ ਰੱਖਿਆ, ਸੁਚਮਤਾ ਰੱਖਣੀ ਤਾਂ ਭਾਨੀ ਦਿੱਤੀ ਵਿਸਾਰ ਦਿੱਤੀ। ਤੇ ਜਿਹੜਾ ਖਾਣਾ ਸੀ ਖਾਜ ਚੰਗੇ ਪਦਾਰਥਾਂ ਦਾ ਉਹ ਹਾਜ ਕਰ ਲਿਆ, ਮੰਦੇ ਪਦਾਰਥਾਂ ਦਾ ਕਰ ਲਿਆ। ਸਾਧ ਸੰਗਤ ਜੀ ਅੱਜ ਬਹੁਤਾਤ ਵਿੱਚ ਲੋਕਾਂ ਦਾ ਖਾਣਾ ਖਾਜ ਜਿਹੜਾ ਸੀ ਅਹਾਜ ਬਣ ਗਿਆ। ਤੰਬਾਕੂ ਦਾ ਖਾਣਾ, ਤੰਬਾਕੂ ਦਾ ਪੀਣਾ, ਇਸੇ ਤਰੀਕੇ ਦੇ ਨਾਲ ਨਸ਼ਿਆਂ ਦਾ ਖਾਣਾ ਪੀਣਾ, ਸ਼ਰਾਬਾਂ ਦਾ ਖਾਣਾ ਪੀਣਾ, ਹੋਰ ਕਈ ਪ੍ਰਕਾਰ ਦੇ ਨਸ਼ੇ, ਇਹ ਸਾਰੇ ਜਿਹੜੇ ਨੇ ਇਹ ਖਾਣ ਯੋਗ ਨਹੀਂ, ਇਹ ਅਹਾਜ ਨੇ। ਤੇ ਜਿਹੜੇ ਜੀਵ ਨੇ ਸਾਧ ਸੰਗਤ ਜੀ ਨਰਕ ਦੀਆਂ ਭੱਠੀਆਂ ਹੀ ਤੁਰੇ ਫਿਰਦੇ ਨੇ ਨਾ, ਸਿਗਰਟਾਂ ਫੂਕਦੇ ਜਾਣਾ, ਬੀੜੀਆਂ ਫੂਕਦੇ ਜਾਣਾ, ਜਿੱਥੋਂ ਲੰਘਦੇ ਜਾਣਾ ਗੰਦਗੀ ਫੈਲਾਉਂਦੇ ਜਾਣਾ, ਬਦਬੂ ਛੱਡਦੇ ਜਾਣਾ। ਜੇ ਸੂਰ ਵੀ ਜਿੱਥੋਂ ਦੀ ਲੰਘੇ ਤੇ ਗੰਦਗੀ ਖਾ ਕੇ ਸਫਾਈ ਕਰਦਾ ਜਾਂਦਾ, ਕੁੱਤਾ ਵੀ ਬੈਠੇ ਤੇ ਪੂਛ ਮਾਰ ਕੇ ਸਾਫ਼ ਕਰ ਲੈਂਦਾ, ਪਰ ਜੀਵਾਂ ਦਾ ਐਸਾ ਖਾਜ ਅਹਾਜ ਬਣ ਗਿਆ, ਜਿੱਥੋਂ ਦੀ ਜਾਂਦੇ ਨੇ ਬਦਬੂ ਫੈਲਾਉਂਦੇ ਹੀ ਜਾਂਦੇ ਨੇ, ਪਾਨ ਸੁਪਾਰੀਆਂ ਬੀੜੇ ਤਿਆਗ ਤੰਬਾਕੂ ਖਾ ਕੇ ਥੁੱਕਦੇ ਜਾਂਦੇ ਨੇ, ਸੜਕਾਂ ਲਾਲ, ਗਲੀਆਂ ਲਾਲ, ਕੰਧਾਂ ਲਾਲ, ਕਿਸੇ ਦੁਕਾਨ ਤੇ ਜਾਣਾ ਹੋਵੇ ਤੇ ਪੌੜੀਆਂ ਵੀ ਲਾਲ। ਐਸਾ ਖਾਣਾ ਖਾਜ ਹਾਜ ਹੋ ਗਿਆ, ਨਾ ਖਾਣ ਯੋਗ ਵਸਤੂਆਂ ਨੂੰ ਖਾਂਦੇ ਤੇ ਗੰਦਗੀ ਫੈਲਾਉਂਦੇ ਫਿਰਦੇ ਹਨ।
1: ਸ਼ਰਮ ਗਿਆ ਕਰ ਆਪਣਾ,
0: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਦਾ ਖਾਣਾ ਹੋ ਗਿਆ, ਇਸਤਰੀਆਂ ਵੀ ਖਾਜ ਹਾਜ ਪੱਬਾਂ ਵਿੱਚ ਕਲੱਬਾਂ ਵਿੱਚ ਜਾ ਕਰਕੇ ਸਾਧ ਸੰਗਤ ਜੀ ਸ਼ਰਾਬ ਇਤਿਆਦਿਕ ਦਾ ਸੇਵਨ ਕਰਨਾ, ਇਹ ਮਨੁੱਖਾ ਭਾਈਚਾਰੇ ਨੂੰ, ਮਨੁੱਖਾਂ ਨੂੰ, ਇਸਤਰੀਆਂ ਨੂੰ ਕਿਸੇ ਨੂੰ ਸ਼ੋਭਦਾ ਨਹੀਂ। ਮਨੁੱਖ ਤਾਂ ਗਿਰਾਵਟ ਵਿੱਚ ਆਏ ਹੀ ਸਨ, ਇਸਤਰੀਆਂ ਵੀ ਇੰਨੀ ਗਿਰਾਵਟ ਵਿੱਚ ਆ ਗਈਆਂ, ਤੰਬਾਕੂ ਸਿਗਰਟ ਨੋਸ਼ੀ ਇਤਿਆਦਿ ਕਰਨ ਲੱਗੀਆਂ ਤੇ ਸ਼ਰਾਬਾਂ ਦਾ ਸੇਵਨ ਕਰਨ ਲੱਗੀਆਂ। ਜੋ ਸ਼ਰਮ ਇਸਤਰੀ ਦਾ ਗਹਿਣਾ ਮੰਨਿਆ ਗਿਆ, ਸ਼ਰਮ ਹਯਾ ਦੇ ਵਿੱਚ ਰਹਿਣਾ, ਹਯਾ ਦਾ ਪੱਲਾ ਕਦੇ ਉੱਠਣਾ ਨਹੀਂ ਚਾਹੀਦਾ। ਜਦੋਂ ਤੱਕ ਪੜਦਾ ਉਦੋਂ ਤੱਕ ਮਾਣ ਸਨਮਾਨ ਇੱਜ਼ਤ ਸਭ ਕੁਝ ਹੈ, ਜਦੋਂ ਪੜਦਾ ਹੀ ਚੱਕਿਆ ਗਿਆ ਫਿਰ ਰਿਹਾ ਹੀ ਕੱਖ ਨਹੀਂ। ਤੇ ਹਜ਼ੂਰ ਬਚਨ ਕਰਦੇ ਨੇ ਸ਼ਰਮ ਗਿਆ ਘਰ ਆਪਣਾ, ਸ਼ਰਮ ਦਾ ਆਪਣਾ ਘਰ ਹੈ ਪਰਮੇਸ਼ਰ ਜੀ ਦਾ ਘਰ। ਜਿਹੜੀ ਸ਼ਰਮ ਸੀ ਉਹ ਤੇ ਪਰਮੇਸ਼ਰ ਜੀ ਦੇ ਘਰ ਹੀ ਛੱਡ ਦਿੱਤੀ, ਚੁੰਨੀ ਰੱਬ ਦੇ ਘਰ ਹੀ ਆ ਕੇ ਸਿਰ ਤੇ ਕੱਪੜਾ ਲਿਆ ਜਾਂਦਾ, ਦਰਸ਼ਨੀ ਜੋੜੀ ਬਾਹਰ ਲੰਘਦਿਆਂ ਸਾਰ ਸਿਰ ਤੋਂ ਪੱਲਾ ਲਾ ਕੇ ਜਿਹੜਾ ਰੁਮਾਲ ਲਿਆ ਹੁੰਦਾ ਨਾਲ ਹੀ ਟੋਕਰੀ 'ਚ ਰੱਖ ਦਿੰਦੇ ਨੇ, ਇਹਦੀ ਹੁਣ ਲੋੜ ਨਹੀਂ। ਸ਼ਰਮ ਤੇ ਰੱਬ ਦੇ ਘਰ ਹੀ ਚਲੀ ਗਈ, ਹਿਰਦਿਆਂ 'ਚ ਸ਼ਰਮ ਨਾ ਰਹੀ, ਘਰਾਂ ਵਿੱਚ ਸ਼ਰਮ ਨਾ ਰਹੀ। ਧੀਆਂ ਡਾਂਸ ਕਰਦੀਆਂ ਨੇ, ਮਾਂ ਪਿਓ ਨਾਲ ਰਾਤ ਦੀ ਰੋਟੀ ਖਾਂਦੇ ਨੇ, ਨਾਲੇ ਧੀ ਨੂੰ ਨੱਚਦਿਆਂ ਦੇਖਦੇ ਨੇ, ਭਾਈ ਕਾਹਦੀ ਸ਼ਰਮ ਰਹਿ ਗਈ। ਇਸ ਪ੍ਰਕਾਰ ਗਲਤ ਥਾਵਾਂ ਤੇ ਬੱਚਿਆਂ ਨੂੰ ਭੇਜ ਕੇ ਗਲਤ ਤਰੀਕੇ ਦੀ ਸਿੱਖਿਆ ਦੇਣੀ, ਕਾਹਦੀ ਸ਼ਰਮ ਰਹਿ ਗਈ। ਸ਼ਰਮ ਗਿਆ ਘਰ ਆਪਣਾ, ਸ਼ਰਮ ਰੂਪੀ ਹਯਾ ਰੂਪੀ ਜਿਹੜਾ ਗੁਣ ਸੀ ਉਹ ਤੇ ਆਪਣੇ ਘਰ ਪਰਮੇਸ਼ਰ ਜੀ ਦੇ ਘਰ ਹੀ ਰਹਿ ਗਿਆ। ਪਰਮੇਸ਼ਰ ਜੀ ਇਸ ਨੂੰ ਆਪਣੇ ਘਰ ਹੀ ਰੱਖੋ, ਅਸੀਂ ਤੇ ਖੁੱਲ ਕੇ ਮਨ ਮਰਜ਼ੀ ਅਨੁਸਾਰ ਜੀਵਨ ਜੀਉਣਾ ਜਿਵੇਂ ਸਾਡਾ ਚਿੱਤ ਕਰੇਗਾ। ਸ਼ਰਮ ਨੂੰ ਰੱਬ ਦੇ ਘਰ ਹੀ ਛੱਡ ਦਿੱਤਾ।
1: ਉੱਠ ਚੱਲੀ ਨਾਲ,
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ ਮੰਦ ਕਰਮੀ ਮਾੜੇ ਥਾਵਾਂ ਤੇ ਜਾਂਦੇ ਨੇ ਤੇ ਪੱਤ ਨਾਲ ਹੀ ਉੱਠ ਚੱਲੀਏ, ਸ਼ਰਮ ਹਯਾ ਦਾ ਪੜਦਾ ਹੀ ਉੱਠ ਗਿਆ ਹੈ। ਇਸ ਪ੍ਰਕਾਰ ਜੀਵਾਂ ਦਾ ਜਿਹੜਾ ਜੀਵਨ ਹੈ ਉਹ ਹਯਾ ਤੋਂ ਲੱਜਾ ਤੋਂ ਰਹਿਤ ਹੋ ਗਿਆ ਹੈ।
1: ਨਾਨਕ ਸੱਚਾ ਏਕ ਹੈ,
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਸੱਚ ਕਿੱਥੇ ਰਹਿ ਗਿਆ? ਸਤਿਗੁਰੂ ਜੀ ਨੇ ਬਚਨ ਕੀਤੇ ਨਾ ਨਾ ਸੱਚ ਕਾਲ, ਸੱਚ ਦਾ ਤੇ ਕਾਲ ਹੀ ਪੈ ਗਿਆ, ਕੂੜ ਵਰਤਿਆ, ਸਾਰੀ ਸ੍ਰਿਸ਼ਟੀ ਦੇ ਅੰਦਰ ਝੂਠ ਦਾ ਹੀ ਪਸਾਰਾ ਹੈ। ਸਾਧ ਸੰਗਤ ਜੀ ਜਿੱਥੇ ਮਾਨ ਸਨਮਾਨ ਹੈ, ਜਿੱਥੇ ਬੀਬੀਆਂ ਸੁਚੱਜੀਆਂ ਨੇ, ਫਿਰ ਇਹ ਵੀ ਬਚਨ ਕੀਤੇ ਨੇ ਸੋ ਕਿ ਉਹ ਮੰਦਾ ਆਖੀਐ ਜਿਤ ਜੰਮ ਹੈ ਰਾਜਾਨ। ਪਰ ਉਹ ਕਿੰਨੀਆਂ ਕਿ ਨੇ ਜਿਹੜੀਆਂ ਅਵਤਾਰਾਂ ਨੂੰ, ਪੈਗੰਬਰਾਂ ਨੂੰ, ਮਹਾਂਪੁਰਸ਼ਾਂ ਨੂੰ, ਧਰਮਾਤਮਾ ਨੂੰ, ਸਾਧੂਆਂ ਨੂੰ, ਸੰਤਾਂ ਨੂੰ, ਸੰਤਾਂ ਨੂੰ ਤੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀਆਂ ਨੇ, ਜਿੱਥੇ ਸਨਮਾਨ ਦੀਆਂ ਹੱਕਦਾਰ ਨੇ ਸਨਮਾਨ ਦਿੱਤਾ, ਤੇ ਜੇ ਜੀਵਨ ਗਿਰਾਵਟ ਵੱਲ ਆਇਆ ਤੇ ਸਤਿਗੁਰੂ ਜੀ ਨੇ ਉਪਦੇਸ਼ ਵੀ ਦਿੱਤਾ ਐਸਾ ਜੀਵਨ ਨਹੀਂ ਹੋਣਾ ਚਾਹੀਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਹਨ ਜੀਓ ਨਾਨਕ ਸੱਚਾ,
1: ਨਾਨਕ ਸੱਚਾ ਏਕ ਹੈ।
0: ਭਾਈ ਸੱਚਾ ਤਾਂ ਕੇਵਲ ਇੱਕੋ ਇੱਕ ਪਰਮੇਸ਼ਰ ਹੈ, ਵਾਹਿਗੁਰੂ ਜੀ ਸੱਚ ਸਰੂਪ ਨੇ, ਹੋਰ ਤਾਂ ਸੱਚ ਕਾਲ, ਸੱਚ ਦਾ ਕਾਲ ਹੀ ਪੈ ਗਿਆ ਹੋਇਆ ਤੇ ਝੂਠ ਦਾ ਵਰਤਾਰਾ ਹੋ ਰਿਹਾ ਹੈ। ਇੱਕ ਪਰਮੇਸ਼ਰ ਸੱਚਾ ਹੈ, ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਸੱਚਾ ਹੈ। ਇਸ ਕਰਕੇ ਪੂਰੇ ਸਤਿਗੁਰਾਂ ਦੇ ਪਾਸੋਂ ਸੱਚੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਨਾ ਕਰੋ, ਅਵਰ ਸਥਾਨਾਂ ਤੇ ਜਾ ਕੇ ਸੱਚੇ ਨਾਮ ਦੀ ਭਾਲਣਾ ਕਰੋ, ਅਵਰ ਸਥਾਨਾਂ ਤੇ ਜਾ ਕੇ ਸੱਚੇ ਪਰਮੇਸ਼ਰ ਜੀ ਦੀ ਭਾਲਣਾ ਕਰੋ ਕਿ ਸੱਚਾ ਪਰਮੇਸ਼ਰ ਜਾਂ ਪਰਮੇਸ਼ਰ ਜੀ ਦਾ ਨਾਮ ਅਵਰ ਸਥਾਨਾਂ ਤੋਂ ਮਿਲੇਗਾ। ਸਤਿਗੁਰੂ ਜੀ ਤੋਂ ਇਲਾਵਾ ਹੋਰ ਕਿਸੇ ਸਥਾਨ ਤੋਂ ਸੱਚੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜੀਓ। ਸੋ ਪੌੜੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਥੇ ਮੇਲ ਕਰਕੇ

0: ਬਾਅਦ ਲੱਗਦਾ ਬਹੁਤ ਉੱਥੇ ਭੀੜ ਦੇਖੀ ਜਾਂਦੀ ਏ, ਸਰੀਰਾਂ ਦੇ ਉੱਪਰ ਸਵਾਹ ਮਲੀ ਹੁੰਦੀ ਏ, ਲੇਪਨ ਕੀਤੇ ਹੁੰਦੇ ਨੇ, ਝੋਲੀਆਂ ਪਾਈਆਂ ਹੁੰਦੀਆਂ ਨੇ, ਜੋਗਮਤ ਧਾਰਨ ਕੀਤਾ ਹੁੰਦਾ। ਥਾਂ ਥਾਂ ਤੇ ਮੇਲਿਆਂ ਤੇ, ਸਾਲਾਨਾ ਮੇਲਿਆਂ ਤੇ, ਜੋੜ ਮੇਲਿਆਂ ਤੇ ਬੜੇ ਭੇਖਾਂ ਵਾਲੇ ਲੋਕ ਦੇਖੇ ਜਾਂਦੇ ਨੇ। ਮਹਾਰਾਜ, ਇਹਨਾਂ ਭੇਖਾਂ ਦੇ ਨਾਲ ਪਾਰ ਉਤਾਰਾ ਹੋ ਜਾਂਦਾ ਕਿ ਇਹਨਾਂ ਭੇਖਾਂ ਦੇ ਧਾਰਨ ਕਰਨੇ ਦੇ ਨਾਲ ਹਿਰਦੇ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਬਾਹਰ ਭਸਮ ਲੇਪਨ ਕਰੇ, ਇਹ ਜੀਵ ਬਾਹਰ ਤੇ ਸਾਰੇ ਸਰੀਰ ਦੇ ਉੱਪਰ ਭਸਮ ਦਾ ਸਵਾਹ ਦਾ ਲੇਪਨ ਕਰ ਲੈਂਦੇ ਨੇ, ਮਲ ਲੈਂਦੇ ਨੇ ਸਰੀਰ ਦੇ ਉੱਪਰ ਵਿਭੂਤੀ, ਪਰ ਹਿਰਦੇ ਦੇ ਅੰਦਰ ਅੰਧ ਗੁਬਾਰ ਅਗਿਆਨਤਾ ਦਾ ਹਨੇਰਾ ਬਣਿਆ ਹੀ ਰਹਿੰਦਾ। ਬਾਹਰ ਪਿੰਡੇ ਤੇ ਸਵਾਹ ਮਲਣੇ ਦੇ ਨਾਲ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਅੰਦਰ ਅੰਧਕਾਰ ਬਣਿਆ ਹੀ ਰਹਿੰਦਾ ਹੈ ਜੀਓ। ਇਸੇ ਪ੍ਰਕਾਰ ਗਲ ਦੇ ਅੰਦਰ ਖਿੰਥਾ ਖਫਣੀ ਪਾ ਲੈਣੀ, ਮੋਢੇ ਦੇ ਉੱਪਰ ਝੋਲੀ ਪਾ ਲੈਣੀ ਤੇ ਘਰ ਘਰ ਵਿੱਚ ਭਿਖਿਆ ਮੰਗਦੇ ਫਿਰ ਫਿਰਨਾ, ਬਹੁਤ ਬਹੁ ਭੇਖ ਕਰੇ, ਬਹੁਤ ਪ੍ਰਕਾਰ ਦੇ ਜਿਹੜੇ ਭੇਖ ਲੋਕ ਕਰਦੇ ਨੇ। ਕਿਸੇ ਨੇ ਕੁਪੀਨ ਧਾਰਨ ਕਰ ਲਈ, ਕਿਸੇ ਨੇ ਵਸਤਰ ਕੱਪੜੇ ਦੀ, ਕਿਸੇ ਨੇ ਕੱਪੜਾ ਵੀ ਛੱਡ ਦਿੱਤਾ, ਲੱਕੜ ਦੇ ਸੱਕ ਲਾ ਕੇ ਦਰਖਤਾਂ ਦੀ ਉਸਦੀ ਕੁਪੀਨ ਬਣਾ ਕੇ ਧਾਰਨ ਕਰ ਲਈ, ਕਿਸੇ ਨੇ ਵਸਤਰ ਤਿਆਗ ਹੀ ਦਿੱਤੇ, ਦਿਗੰਬਰ ਹੋ ਗਿਆ, ਕਿਸੇ ਨੇ ਭਗਵੇਂ ਪਹਿਨ ਲਏ, ਕਿਸੇ ਨੇ ਕਖਾਈ ਧੋਤੀ, ਕਿਸੇ ਨੇ ਲੜਾਂ ਵਾਲੀ ਧੋਤੀ, ਇੱਕ ਨਕੋਲ ਰੱਖ ਲਈ, ਤਰ੍ਹਾਂ ਤਰ੍ਹਾਂ ਦੇ ਬਹੁਤੇ ਭੇਖ ਧਾਰਨ ਕਰ ਲਏ, ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਮਾਤਾ ਜਾਣੋ ਯੋਗ ਕਮਾ ਰਹੇ ਨੇ ਕਰਮਾਂ ਦੀ ਮਾਰ, ਜੋ ਕਦੇ ਪਿਛਲੇ ਜਨਮਾਂ ਵਿੱਚ ਦੂਜਿਆਂ ਨੂੰ ਦੁੱਖ ਦਿੱਤੇ ਹੋਣਗੇ, ਹੁਣ ਆਪ ਝੱਲਦੇ ਫਿਰਦੇ ਨੇ, ਭੁੱਖੇ ਰੱਖਿਆ ਹੋਵੇਗਾ ਹੁਣ ਭੁੱਖੇ ਤੁਰੇ ਫਿਰਦੇ ਨੇ। ਇਸ ਪ੍ਰਕਾਰ ਹਜ਼ੂਰ ਬਚਨ ਕਰਦੇ ਨੇ, ਭਾਈ ਬਹੁਤੇ ਭੇਖ ਧਾਰਨ ਕਰਨੇ, ਖਫਣੀ ਧਾਰਨ ਕਰ ਲੈਣੀ ਤੇ ਮੋਢੇ ਤੇ ਝੋਲੀ ਪਾ ਕੇ ਮੰਗਦੇ ਫਿਰਨਾ, ਖੋਟੀ ਮਤ ਨੂੰ ਧਾਰਨ ਕਰਕੇ ਫਿਰ ਅਹੰਕਾਰ ਕਰਨਾ ਜੀ, ਮੈਂ ਜੋਗੀ ਹਾਂ, ਮੈਂ ਸਿੱਧ ਹਾਂ, ਮੈਂ ਪੀਰ ਹਾਂ, ਮੈਂ ਦਿਗੰਬਰ ਹਾਂ, ਮੈਂ ਭਗਵਾ ਧਾਰੀ ਹਾਂ, ਮੈਂ ਵਿਭੂਤੀ ਧਾਰੀ ਹਾਂ। ਇਸ ਪ੍ਰਕਾਰ ਖੋਟੀ ਮਤ ਧਾਰਨ ਕਰਕੇ ਅਹੰਕਾਰ ਨੂੰ ਹੀ ਧਾਰਨ ਕਰਨੇ ਵਾਲੇ ਹੋ ਰਹੇ ਹਨ।
1: ਸਾਹਿਬ ਸ਼ਬਦ ਨਾ ਉਚਰਾ,
0: ਸਾਹਿਬ ਪਰਮੇਸ਼ਰ ਜੀ ਦੇ ਸ਼ਬਦ ਉਪਦੇਸ਼ ਨੂੰ, ਅੰਮ੍ਰਿਤ ਨਾਮ ਨੂੰ ਨਹੀਂ ਉਚਾਰਦੇ ਹਨ ਮੁਖ ਦੇ ਵਿੱਚੋਂ।
1: ਮਾਇਆ ਮੋਹ ਪਸਾਰੀ,
0: ਸਾਰਾ ਮਾਇਆ ਦੇ ਮੋਹ ਦਾ ਹੀ ਪਸਾਰਾ ਹੈ। ਇੰਨੇ ਭੇਖ ਧਾਰਨ ਕਰਕੇ, ਸਾਧਨ ਕਰਕੇ, ਯਤਨ ਕਰਕੇ, ਸਰੀਰ ਦੀ ਸ਼ੋਧਨਾ ਕਰਕੇ, ਫਿਰ ਹੱਠ ਕਰਮ ਕਰਕੇ, ਤਪ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ, ਫਿਰ ਲੋਕਾਂ ਨੂੰ ਰਿੱਧੀਆਂ ਸਿੱਧੀਆਂ ਦਿਖਾ ਕਰਕੇ ਧਨ ਇਕੱਠਾ ਕਰਨਾ, ਫਿਰ ਸਾਰਾ ਮਨੋਰਥ ਤੇ ਮਾਇਆ ਹੀ ਹੋਇਆ ਨਾ। ਜਿੰਨੀਆਂ ਸਿੱਧੀਆਂ ਬਹੁਤੀਆਂ ਉਹਨੇ ਚਮਤਕਾਰੇ ਬਹੁਤੇ, ਜਿੰਨੇ ਚਮਤਕਾਰੇ ਬਹੁਤੇ ਉਹਨੇ ਚੜਾਵੇ ਬਹੁਤੇ, ਖੇਡ ਤੇ ਸਾਰੀ ਮਾਇਆ ਦੀ ਹੋਈ ਨਾ। ਹਜ਼ੂਰ ਬਚਨ ਕਰਦਾ ਕਰਦੇ ਨੇ, ਭਾਈ ਮਾਇਆ ਦੇ ਮੋਹ ਕਰਕੇ ਸਾਰਾ ਪਸਾਰਾ ਇਹ ਭੇਖਾਂ ਦਾ ਵਰਤ ਰਿਹਾ, ਇਸ ਭੇਖ ਨੂੰ ਧਾਰਨ ਕਰੀਏ, ਲੋਕੀ ਬਹੁਤੇ ਮੱਥੇ ਟੇਕਦੇ ਨੇ। ਇਸ ਪ੍ਰਕਾਰ ਮਾਇਆ ਦੇ ਮੋਹ ਦਾ ਪਸਾਰਾ ਹੀ ਸਾਰੇ ਵਰਤ ਰਿਹਾ ਭੇਖਾਂ ਦੇ ਅੰਦਰ ਵੀ।
1: ਲਾਲਚ ਭਰਮ ਹੈ,
0: ਹਿਰਦੇ ਦੇ ਅੰਦਰ ਲਾਲਚ ਹੈ ਧਨ ਨੂੰ ਇਕੱਤਰ ਕਰਨੇ ਦਾ, ਬਹੁਤ ਸਾਰੇ ਪਦਾਰਥਾਂ ਨੂੰ ਖਾਣ ਦਾ, ਤੇ ਹਿਰਦੇ ਦੇ ਵਿੱਚ ਭਰਮ ਪਏ ਹੋਏ ਨੇ ਕਿ ਮੈਂ ਹੀ ਬਹੁਤੇ ਬ੍ਰਹਮ ਦੇ ਨੇੜੇ ਪਰਮੇਸ਼ਰ ਜੀ ਨੂੰ ਜਾਣਨ ਵਾਲਾ, ਕਿਉਂਕਿ ਭੇਖ ਜੂ ਧਾਰਨ ਕਰ ਲਿਆ, ਪਰਮੇਸ਼ਰ ਮੇਰੀ ਹੀ ਮੁੱਠੀ ਵਿੱਚ ਆ, ਇਹ ਭਰਮ ਪਾਲ ਲਿਆ। ਤੇ ਗਾਵਾਰੀ ਗਾਵਾਰ ਨਾ ਸਮਝ ਮੂਰਖ ਅਗਿਆਨੀ ਜੀਵ ਭਰਮ ਦੇ ਫਿਰਮਦੇ ਨੇ, ਭਰਮਾਂ ਦੇ ਵਿੱਚ ਪੈ ਕਰਕੇ, ਜਿਨ੍ਹਾਂ ਨੇ ਮਨਾਂ ਵਿੱਚ ਭਰਮ ਪਾਲ ਲਏ, ਭਰਮ ਹੈ ਗਾਵਾਰੀ, ਉਹ ਮੂਰਖ ਫਿਰ 84 ਲੱਖ ਜੂਨੀਆਂ ਵਿੱਚ ਭਾਉਂਦੇ ਫਿਰਦੇ ਹਨ।
1: ਨਾਮ ਨਾ
0: ਚੇਤਾਈ, ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ ਸਿਧਾਂਤਕ, ਹੇ ਭਾਈ ਸਿਧਾਂਤ ਜਾਣ ਲਵੋ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਨਹੀਂ ਜਪਿਆ। ਹਜ਼ੂਰ ਫਰਮਾਉਂਦੇ ਨੇ, ਨਾਨਕ ਨਾਮ ਨਾ ਚੇਤਾਈ, ਜਿਹੜੇ ਨਾਮ ਦਾ ਚਿੰਤਨ ਨਹੀਂ ਕਰਦੇ, ਨਾਮ ਨੂੰ ਨਹੀਂ ਜਪਦੇ, ਹਿਰਦੇ ਦੇ ਅੰਦਰ ਨਹੀਂ ਅਰਾਧਨਾ ਕਰਦੇ ਹਰੀ ਨਾਮ ਦੀ, ਉਹਨਾਂ ਨੇ ਆਪਣੇ ਮਨੁੱਖਾ ਜਨਮ ਦੀ ਬਾਜੀ ਸੰਸਾਰ ਰੂਪੀ ਜੂਏ ਖਾਨੇ ਦੇ ਅੰਦਰ ਹਾਰ ਦਿੱਤੀ ਹੈ। ਭਾਵੇਂ ਭਗਵਾ ਪਾ ਲਿਆ, ਭਾਵੇਂ ਦਿਗੰਬਰ ਹੋ ਗਿਆ, ਭਾਵੇਂ ਜੋਗੀ ਬਣ ਗਿਆ, ਭਾਵੇਂ ਸਿੱਧ ਹੋ ਗਿਆ, ਭਾਵੇਂ ਕੁਪੀਨ ਨੂੰ ਧਾਰਨ ਕਰ ਲਿਆ, ਕਿਸੇ ਭੇਖ ਨੂੰ, ਕਿਸੇ ਮਤ ਨੂੰ ਧਾਰਨ ਕਰ ਲਿਆ, ਕਿੰਨੀਆਂ ਵਿਭੂਤੀਆਂ ਮਲ ਲਈਆਂ, ਕਿਸੇ ਦੇ ਜਾ ਕਰਕੇ ਮਸਾਣਾ ਵਿੱਚ ਵਾਸਾ, ਮੜੀਆਂ ਵਿੱਚ ਕਰ ਲਿਆ, ਜੰਗਲਾਂ ਵਿੱਚ ਕਰ ਲਿਆ, ਗੁਫਾਵਾਂ 'ਚ ਕਰ ਲਿਆ, ਕਿੰਨੇ ਵੀ ਭੇਖ ਧਾਰਨ ਕਰ ਲਏ, ਪਰ ਜੇ ਨਾਮ ਨੂੰ ਨਹੀਂ ਜਪਦਾ ਤੇ ਭਾਈ ਸਿਧਾਂਤ ਇਹ ਹੈ, ਫਿਰ ਆਪਣੀ ਮਨੁੱਖਾ ਜਨਮ ਦੀ ਬਾਜੀ ਸੰਸਾਰ ਰੂਪੀ ਜੂਏ ਖਾਨੇ ਦੇ ਅੰਦਰ ਵਿਸ਼ਿਆਂ ਦੀ ਖੇਡ ਵਿੱਚ ਤਿਸ ਨੇ ਹਾਰ ਦਿੱਤੀ ਹੈ, ਤਿਸ ਦੀ ਮੁਕਤੀ, ਤਿਸ ਦੀ ਕਲਿਆਣ ਨਹੀਂ ਹੁੰਦੀ ਹੈ। ਮੁਕਤੀ ਦਾਤਾ ਕਲਿਆਣਕਾਰੀ ਕੇਵਲ ਤਾਂ ਕੇਵਲ ਇੱਕ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੈ। ਇਸ ਕਰਕੇ ਸਤਿਗੁਰੂ ਜੀ ਤੋਂ ਮੰਗਦੇ ਰਹੀਏ ਮਹਾਰਾਜ ਸੱਚੇ ਪਾਤਸ਼ਾਹ ਜੀ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਜਾਓ। ਇਹੋ ਇਹ ਨਾਮ ਦੀ ਦਾਤ ਪੂਰਿਆ ਸਤਿਗੁਰਾਂ ਦੇ ਪਾਸੋਂ ਮੰਗਦੇ ਰਹੀਏ। ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਰਜੋਈਆਂ ਕਰੀਏ। ਮਹਾਰਾਜ ਆਪ ਜੀਆਂ ਨੇ ਕਿਰਪਾਲਤਾ ਕਰਕੇ ਸਾਨੂੰ ਸਾਰਿਆਂ ਨੂੰ ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਅੰਮ੍ਰਿਤਮਈ ਉਪਦੇਸ਼ਾਂ ਨੂੰ ਕਥਨ ਅਤੇ ਸਰਵਣ ਕੀਤਾ ਹੈ। ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਮਹਾਰਾਜ ਉਪਦੇਸ਼ ਸਰਵਣ ਅਤੇ ਕਥਨ ਕਰਵਾਏ ਨੇ, ਤਿੰਨਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨਿਮ ਦੀ ਪ੍ਰਪਕਤਾ ਬਖਸ਼ਿਸ਼ ਕਰਕੇ ਨਿਹਾਲ ਕਰੋ, ਜਿਸ ਦੇ ਨਾਲ ਆਪ ਜੀ ਦੇ ਦਰ ਤੇ ਹਾਜ਼ਰੀ ਤੇ ਮਨੁੱਖਾ ਜਨਮ ਦੀ ਸਫਲਤਾ ਪ੍ਰਾਪਤ ਹੋਵੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਧ ਬਖਸ਼ਿਸ਼ ਕਰ

ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੁ ਸਿੰਘ।

ਜੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ

ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਤੇ ਹਾਜ਼ਰੀਆਂ ਭਰਦੇ ਹੋਏ ਗੁਰੂ ਕੀ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮੈਂ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਨਾਮ ਜਾਣੇ ਜਨ ਸਤਿਗੁਰੂ

ಹಾಕ್ತಾರೆ.

ਸਿਰ ਤੇ ਧੜ ਦੇ ਉੱਤੋਂ ਧਰਤੀ ਤੇ ਡਿੱਗ ਪਿਆ ਹੈ।

ਜੋ ਤੁਹਾਨੂੰ

ਹਰ ਜਨਮ ਮਰਨ ਵਿਹੀਨ ਦਸ ਚਾਰ ਚਾਰ ਪ੍ਰਬੀਨ ਅਕਲੰਕ ਰੂਪ ਅਪਾਰ ਅੰਸ਼ਿਜ ਤੇਜ ਉਦਾਰ ਅਨਭਿਜ ਰੂਪ ਦੁਰੰਤ।

ਕਾਲ ਬਿਆਲ ਕੱਟਿਓ ਨਾ ਅੰਗ ਅੱਛਾ ਸਰੂਪ ਅਖਿਆ ਭੰਗ ਜਿਹੇ ਨੇਤ ਨੇਤ ਉਚਰੰਤ ਬੇਦ ਜਿਹੇ ਅਲਖ ਰੂਪ ਕਥਤ ਕਤੇਬ ਜਿਹੇ ਅਲਖ ਰੂਪ ਆਸਨ ਅਡੋਲ ਜੇ ਅਮਿਤ ਤੇਜ ਅੱਛੇ ਅਤੋਲ ਜੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤਨ ਪਾਰ ਕਈ ਉਰਧ ਬਾਹ ਦੇ ਸਨ ਭ੍ਰਮੰਤ ਕਈ ਉਰਧ ਮੱਧ ਪਾਵਕ ਝੁਲੰਤ ਕਈ ਸਿਮ੍ਰਿਤ ਸਾਸਰਤ ਉਚਰੰਤ ਵੇਦ ਕਈ ਗੋਗ ਕਾਵ ਕਥਤ ਕਤੇਵ ਕਈ ਅਗਨ ਹੋਤਰ ਕਈ ਬਾਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਆਹਾਰ ਕਈ ਗਰਤ ਸਾਕ ਪੈ ਪਤ੍ਰ ਬਛ ਨਈ ਤਦਬ ਦੇਵ ਹੋਵਤ ਪ੍ਰਤਛ ਕਈ ਗੀਤ ਗਾਨ ਗੰਧਰਵ ਬਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦਿ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾ ਰਟੰਤ ਕਈ ਦੇਸ ਦੇਸ ਵਿਦਿਆ ਪੜੰਤ ਕਈ ਕਰਤ ਬਾਂਧ ਬਾਂਧਨ ਵਿਚਾਰ ਨਹੀਂ ਨੈਕ ਤਾਸ ਪਾਇਤ ਨ ਪਾਰ ਕਈ ਤੀਰਥ ਤੀਰਥ ਪਰਮਤ ਸੋ ਵਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਬੀਰ ਵਿਦਿਆ ਵਿਚਾਰ ਨਹੀਂ ਤਦਵ ਤਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਜਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਕਹੂੰ ਅਸੋ

ਅਵਤਾਪ ਕਰੈ ਨਹੀਂ ਨੇਕ ਕਿਰਪਾ ਨਿਤ ਪਾਨ ਪਰੈ। ਜੇ ਫੋਕਟ ਧਰਮ ਸਭੈ ਤਜ ਹੈ ਇਕ ਚਿਤ ਕਿਰਪਾ ਨਿਤ ਕੋ ਜਪ ਹੈ ਤੇਉ ਯਾ ਭਵ ਸਾਗਰ ਗੋਤਰ ਹੈ ਭਵ ਫੂਲ ਨ ਦੇਹ ਪੁਨਰ ਧਰ ਹੈ। ਇਕ ਨਾਮ ਬਿਨਾ ਨਹੀਂ ਕੋਟ ਪ੍ਰਤੀ ਇਮ ਬੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਜਸ ਕੇ ਰਸ ਹੈ ਤੇਉ ਫੂਲ।

ਅਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇ ਜਮਾਨੀਏ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪਤਰ ਜਾਨੀਏ ਨਰਾਗ ਰੰਗ ਰੂਪ ਹੈ ਨਰੂਗ ਰਾਗ ਰੇਗ ਹੈ ਅਦੋਗ ਦਾਗ ਦਗ ਹੈ ਅਭੂਤ ਬ੍ਰਹਮ ਵੇਗ ਹੈ ਨ ਤਾਤ ਮਾਤ ਜਾਤ ਹੈ ਨ ਪਾਤ ਚਿਹਨ ਵਰਣ ਹੈ ਅਦੇਗ ਸੇਗ ਫੇਗ ਹੈ ਸਦੀਵ ਵਿਸ਼ਵ ਭਰਨ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਭਰਨ ਹੈ ਜਿਮੀ ਜਮਾਨ ਕੇ ਵਿਖੇ ਸਦੀਵ ਕਰਮ ਭਰਮ ਹੈ ਅਦਵੇਖ ਹੈ ਅਭੇਖ ਹੈ ਅਲੇਖ ਨਾਥ ਜਾਨੀਏ ਸਦੀਵ ਸਰਬ ਠੌਰ ਮੈਂ ਵਿਸ਼ੇਕ ਆਨ ਮਾਨੀਏ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨ ਓ ਕੁਰਾਨ ਨੇਤ ਨੇਤ ਕੈ ਬਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਮੈਂ ਬਤਾਈਏ ਅਗੰਜ ਆਦਿ ਦੇਵ ਹੈ ਕਹੋ ਸੁ ਕੈ ਸਪਾਈਏ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਏ ਮਕੀਨ ਓ ਮਕਾਨ ਅਪ੍ਰਮਾਨ ਤੇ ਜਮਾਨੀਏ ਨ ਦੇਹ ਹੈ ਨ ਗੇਹ ਹੈ ਨ ਜਾਤ ਹੈ ਨ ਪਾਤ ਹੈ ਨ ਮੰਤਰ ਹੈ ਨ ਮਿੱਤਰ ਹੈ ਨ ਤਾਤ ਹੈ ਨ ਮਾਤ ਹੈ।

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨਾ ਵਰਣ ਜਾ ਕੋ ਜਾਤ ਬਾਤ ਨਾ ਵੇਖ, ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ, ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਪਾਲ, ਦੀਨ ਬੰਧ ਪ੍ਰਬੀਨ ਸ੍ਰੀਪਦ ਸਰਬ ਕੋ ਕਰਤਾਰ, ਵਰਨ ਚਿਹਨ ਨਾ ਚਕਰ ਜਾ ਕੋ ਚਕਰ ਚਿਹਨ ਆਕਾਰ, ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨ ਵਰਨ, ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ, ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ, ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਹ ਗਾਥ, ਭੂਤ ਭਵ ਭਵੇਖ ਭਵਾਨ ਪ੍ਰਮਾਨ ਦੇਵ ਗੰਜ, ਆਦ ਅੰਤ ਅਨਾਦ ਸ੍ਰੀਪਤ ਪਰਮ ਪੁਰਖ ਅਭੰਜ, ਧਰਮ ਕੇ ਅਨ ਕਰਮ ਜੇਤ ਕੀਨ ਤੌਨ ਪਸਾਰ, ਦੇਵ ਦੇਵ ਗੰਧਰਵ ਕਿੰਨਰ ਮਛ ਕਛ ਅਪਾਰ, ਭੂਮਕਾ ਜਲੇ ਥਲੇ ਮਹਿਮਾਨੀਏ ਜਹ ਨਾਮ, ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ, ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਨਾਲ ਗੋਬਿੰਦ, ਮਿੱਤਰ ਪਾਲਕ ਸਤਰੂ ਖਾਲਕ।

ਗਨ ਭਾਇ ਅਨੰਤ ਦੁਖ ਹੋ ਜਥਾ ਅੰਮ੍ਰਿਤ ਤ੍ਰੈਣ ਤੰਤ। ਕਰਤਾ ਕਰੀਮ ਕਾਦਰ ਕਿਰਪਾਲ ਅਦਵੈ ਭੂਤਨ ਭੈ ਦਿਆਲ ਦਾਤਾ ਦੁਰੰਤ ਦੁਖ ਦੋਖ ਰਹਿਤ ਜਿਹ ਨੇਤ ਨੇਤ ਸਭ ਵੇਦ ਕਹਿਤ। ਕਈ ਉੱਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਉ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ। ਕਈ ਮੂੜ ਪੰਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪਲਟ ਸੂਰਤ ਸਿਜਦਾ ਕਰਾਏ ਪ੍ਰਭ ਏਕ ਰੂਪ ਦਵੈ ਕੈ ਲਖਾਏ। ਅੰਛੇ ਜਿਤੇ ਜੈਨ ਭੈ ਪ੍ਰਕਾਸ਼ ਦਾਤਾ ਦੁਰੰਤ ਅਦਵੈ ਅਨਾ ਸਭ ਰੋਗ ਸੋਕ ਤੇ ਰਹਿਤ ਰੂਪ ਅਨ ਭੈ ਅਕਾਲ ਅਛੈ ਸਰੂਪ। ਕਰੁਣਾ ਨਿਧਾਨ ਕਾਵਲ ਕ੍ਰਿਪਾਲ ਦੁਖ ਦੁਖ ਹਰਤ ਦਾਤਾ ਦਿਆਲ ਅੰਜਨ ਵਿਹੀਨ ਅਨਭੰਜਨਾਦ ਜਲ ਸਰ ਪ੍ਰਭਾਵ ਸਰਬਤ੍ਰ ਸਾਧ। ਜਿਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰ ਮਿੱਤਰ ਦੋ ਏਕ ਸਾਰ ਅਛੈ ਸਰੂਪ ਅਵਿਚਲ ਪਾਰ। ਜਾਨੀ ਨ ਜਾਹਿ ਜੇ ਰੂਪ ਰੇਖ ਕਹੇ ਬਾਸ ਦਾਸ ਕਹੇ ਕੌਣ ਫੇਕ ਕਹੇ ਨਾਮ ਤਾਸ ਹੈ ਕਵਨ ਜਾਤ ਜੇ ਸਤਰ ਮਿੱਤਰ ਨਹੀਂ ਪੁੱਤਰ ਭਰਾਤ। ਕਰੁਣਾ ਨਿਧਾਨ ਕਾਰਨ ਸਰੂਪ ਜਿਹ ਚਕਰ ਚਿਹਨ ਨਹੀਂ ਰੰਗ ਰੂਪ ਜੇ ਖੇਦ ਵੇਦ ਨਹੀਂ ਕਰ

ਤੰਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਇਓ ਨ ਜਾਏ ਜਿਹ ਭੈਰ ਪਾਰ ਦੀ ਨਾਨ ਦੋਖ ਦਹਿ ਤਾ ਉਤਾਰ ਕਈ ਗੋਟ ਇੰਦਰ ਜਿਹ ਪਾਨ ਹਾਰ ਕਈ ਗੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਆਨੰਦ ਜਿਹ ਨੇਤ ਨੇਤ

ਬਚ ਪਸੂ ਨਗਨਾ ਗਨਰਾ ਦੇਵ ਸਰਬ ਸਮੈ ਸਭ ਗੋ ਪ੍ਰਤਵਾਰ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਇਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰ ਦਾਹਤ ਹੈ ਦੁਖ ਦੋਖਨ ਕੋ ਦਲ ਦੁਜਨ ਕੇ ਬਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰ ਪਾਰ ਨ ਪਾਏ ਸਕੇ ਪਦਮਾ ਪਦ ਵੇਦ ਕਤੇ ਵੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਰੋਖ ਰੁਹਾਨ ਕੀ ਰੋਜ ਨਟਾਰ ਕੀਟ ਪਤੰਗ ਕੁਰੰਗ ਭੁਜੰਗ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਹੰ ਬੇਵ ਨ ਭੇਵ ਲਖਿਓ ਭਰਮ ਸਿਓ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਸਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਦ ਸਿਉ ਕਿੰਸਰੀ ਪਦਮਾ ਪਦ ਪਾਏ ਆਦ ਅਨੰਤ ਅਕਾਤ ਦੇਖ ਸੋ ਭੂਤ ਭਵਿਖ ਭਵਾਨ ਅਭੈ ਹੈ ਅੰਤ ਵਿਹੀਨ ਅਨਾਤਮਾ ਬਾਤਾਗ ਦੁਖ ਛਿਦ੍ਰ ਛੈ ਹੈ ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਫਰਤਾ ਪ੍ਰਭੈ ਹੈ ਦੀਨ ਦਇਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਪਦ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਵੈ ਹੈ ਦੇਹ ਵਿਹੀਨ ਸਨੇਹ ਸਭੋਧਨ ਨੇਹ ਬਿਰਕਤ ਕੇਹ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀਪਦ ਮਾਪਦ ਲੈ ਹੈ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵਹ ਬਾਂਧ ਬਚਾਵੇ ਸਤਰੁ ਅਨੇਕ ਜਲਾਵਤ ਗਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰਦੈ ਕਰ ਪਾਪ ਸੰਭੂਹਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇਪਟ ਬੀਜ ਬਚਾਵੈ ਜਛ ਭੁਜੰਗ ਸੋ ਦਾਨਵ ਦੇਵ ਭੇਵ ਤੁਮੈ ਸਭ ਹੀ ਕਰ ਧਿਆਵੈ ਭੂਮਾ ਕਾਸ ਪਤਾਲ ਰਸਾਦਲ ਜਛ ਭੁਜੰਗ ਸਵੈ ਸਿਰ ਨਿਆਵੈ ਪਾਇ ਸਕੇ ਨਈ ਬਾਰ ਪ੍ਰਭਾਹੂ ਕੋ ਨੇਤ ਹੀ ਨੇਤ ਬੇਦ ਵਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਕ ਸੇ ਸਭ ਹੂ ਮਿਲ ਗਾਯੋ ਬੇਦ ਕਤੇਵ ਨ ਬੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਯੋ ਪਾਇ ਸਕੇ ਨਹੀਂ ਪਾਰ ਉਮਾ ਪਦ ਸਿੱਧ ਸਨਾਤ ਸਨੰਦਨ ਧਿਆਯੋ ਧਿਆਨ ਧਰੋ ਤਹਿ ਕੋ ਮਨ ਮੈਂ ਜਹ ਕੋ ਅਮਿਤੋ ਜ ਸਭੈ ਜਗ ਛਾਯੋ ਬੇਦ ਪੁਰਾਨ ਕਤੇਵ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨ ਪਾਇ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਬੇਗਦ ਵੇਗ ਜਪਿਓ ਤਿਨ ਹੀ ਕੁਲਤਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾਵ੍ਰਤ ਧਾਰੇ ਦੇਸ ਫਿਰਿਓ ਕਰ ਭੇਸ ਤਬੋਧਨ ਕੇਸ ਦਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖਕਾਰੇ ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤਵਾ ਪ੍ਰਸਾਦ ਕਬਿਤ ਅਤਰ ਕੇ ਚਲਈਆ ਛਿਤ ਛਤਰ ਕੇ ਧਰਈਆ ਛਤਰ ਧਾਰਿਓ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਦਾਨ ਕੇ ਦਿਵਈਆ ਮਹਾਮਾਨ ਕੇ ਬਢਈਆ ਵਸਾਨ ਕੇ ਦਿਵਈਆ ਹੈ ਘਟਈਆ ਜੈ ਮਜਾਲ ਹੈ ਜੁਧ ਕੇ ਜਤਈਆ

ਕਿਤੇ ਇੰਦਰ ਦੁਆਰ, ਕਿਤੇ ਬ੍ਰਹਮਾ ਮੁਖ ਚਾਰ, ਕਿਤੇ ਕ੍ਰਿਸ਼ਨਾ ਅਵਤਾਰ, ਕਿਤੇ ਰਾਮ ਕਹੀ ਅਤ ਹੈ, ਕਿਤੇ ਸਸੁਰਾ ਸੀ, ਕਿਤੇ ਸੂਰਜ ਪ੍ਰਕਾਸ਼ੀ, ਕਿਤੇ ਮੁੰਡੀਆ ਉਦਾਸੀ, ਜੁਗ ਦੁਆਰ ਦਹੀ ਅਤ ਹੈ, ਕਿਤੇ ਮਹਾਦੀਨ, ਕਿਤੇ ਬਿਆਸੇ ਪ੍ਰਵੀਨ, ਕਿਤੇ ਕੁਮੇਰ ਕੁਲੀਨ, ਕਿਤੇ ਜਸ ਕਹੀ ਅਤ ਹੈ, ਕਰਤ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ, ਤਾਹੀ ਤੇ ਅਪਾਰ ਨਿਰਾਧਾਰ ਲਹੀ ਅਤ ਹੈ, ਪੂਰਨ ਅਵਤਾਰ ਨਿਰਾਧਾਰ ਹੈ, ਨਾ ਪਾਰ ਅਵਾਰ ਪਾਈਏ, ਨਾ ਪਾਰ ਪੈ ਅਪਾਰ ਕੇ ਬਖਾਨੀਏ, ਅਦਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ, ਮਹਾ ਰੂਪ ਹੂੰ ਕੇ ਰਾਸੀ ਹੈ, ਅਨਾਸੀ ਕੇ ਮਾਨੀਏ, ਜੰਤਰ ਹੂ ਨ ਜਾਦ ਜਾ ਕੀ ਬਾਪ ਹੂ ਨ ਮਾਏ, ਤਾ ਕੀ ਭੂਰ ਨ ਪ੍ਰਭਾ ਕਿਸ ਛਟਾਕੇ ਅਨ ਮਾਨੀਏ, ਤੇਜ ਹੂੰ ਕੋ ਤੰਤਰ ਹੈ, ਕੇ ਰਾਜ ਸੀ ਕੋ ਜੰਤਰ ਹੈ, ਕੇ ਮੋਹਨੀ ਕੋ ਮੰਤਰ ਹੈ, ਨਿਜੰਤਰ ਕੇ ਖਜਾਨੀਏ, ਤੇਜ ਹੂੰ ਕਤਰ ਹੈ, ਕੇ ਰਾਜ ਸੀ ਕੋ ਸਰ ਹੈ, ਕੇ ਸੁਧਤਾ ਕੋ ਘਰ ਹੈ, ਕੇ ਸਿੱਧਤਾ ਕੀ ਸਾਰ ਹੈ, ਕਾਮਨਾ ਕੀ ਖਾਨ ਹੈ, ਕੇ ਸਾਧਨਾ ਕਿਸਾਨ ਹੈ, ਬਿਰਖਤਾ ਕੀ ਬਾਨ ਹੈ, ਕੇ ਬੁੱਧ ਕੋ ਉਦਾਰ ਹੈ, ਸੁੰਦਰ ਸਰੂਪ ਹੈ, ਕੇ ਭੂਪਨ ਕੋ ਭੂਪ ਹੈ, ਕੇ ਰੂਪ ਹੂੰ ਕੋ ਰੂਪ ਹੈ, ਕੁਮਰਤ ਕੋ ਪ੍ਰਹਾਰ ਹੈ, ਦੀਨਨ ਕੋ ਦਾਤ ਹੈ, ਗਨੀ ਮਨ ਕੋ ਗਾਰਕ ਹੈ, ਸਾਧਨ ਕੋ ਰਚਕ ਹੈ, ਗੁਨਨ ਕੋ ਬਹਾਰ ਹੈ, ਸਿੱਧ ਕੋ ਸਰੂਪ ਹੈ, ਕੇ ਬੁੱਧ ਕੋ ਵਿਭੂਤ ਹੈ, ਕੇ ਕ੍ਰੁੱਧ ਕੋ ਅਭੂਤ ਹੈ, ਕੇ ਅਛੇ ਅਵਿਨਾਸੀ ਹੈ, ਕਾਮ ਕੋ ਕੁਨਿੰਦਾ ਹੈ, ਕੇ ਖੂਬੀ ਕੋ ਦਿਹੰਦਾ ਹੈ, ਗਨੀ ਮਨ ਕਰਿੰਦਾ ਹੈ, ਕੇ ਤੇਜ ਕੋ ਪ੍ਰਕਾਸ਼ੀ ਹੈ, ਕਾਲ ਹੂੰ ਕੇ ਕਾਲ ਹੈ, ਕੇ ਸਤਰੁਣ ਕੇ ਸਾਲ ਹੈ, ਕੇ ਮਿੱਤਰਨ ਕੋ ਭੁਗਤ ਹੈ, ਕੇ ਵਿਰਧਤਾ ਕੀ ਬਾਸੀ ਹੈ, ਜੋਗ ਹੂੰ ਕੋ ਜੰਤਰ ਹੈ, ਕੇ ਤੇਜ ਹੂੰ ਕੋ ਤੰਤਰ ਹੈ, ਕੇ ਮੋਹਨੀ ਕੋ ਮੰਤਰ ਹੈ, ਕੇ ਪੂਰਨ ਪ੍ਰਕਾਸ਼ੀ ਹੈ, ਰੂਪ ਕੋ ਨਿਵਾਸ ਹੈ, ਕੇ ਬੁੱਧ ਕੋ ਪ੍ਰਕਾਸ਼ ਹੈ, ਕੇ ਸਿੱਧਤਾ ਕੋ ਬਾਸ ਹੈ, ਕੇ ਬੁੱਧ ਹੂੰ ਕੋ ਘਰ ਹੈ, ਦੇਵਨ ਕੋ ਦੇਵ ਹੈ, ਨਿਰੰਜਨ ਅਭੇਵ ਹੈ, ਅਦੇਵਨ ਕੋ ਦੇਵ ਹੈ, ਕੇ ਸੁੱਧਤਾ ਕੋ ਸਰ ਹੈ, ਜਾਨ ਕੋ ਬਚਈਆ ਹੈ, ਇਮਾਨ ਕੋ ਦਿਵਈਆ ਹੈ, ਜਮਜਾਲ ਕੋ ਕਟਈਆ ਹੈ, ਕੇ ਕਾਮਨਾ ਕੋ ਕਰ ਹੈ, ਤੇਜ ਕੋ ਪ੍ਰਚੰਡ ਹੈ, ਅਖੰਡਨ ਕੋ ਖੰਡ ਹੈ, ਮਹੀਪਨ ਕੋ ਮੰਡ ਹੈ, ਗੇ ਇਸਤਰੀ ਹੈ, ਨ ਨਰ ਹੈ, ਵਿਸ਼ਵ ਕੋ ਵਰਣ ਹੈ, ਗੇ ਆਪਦਾ ਕੋ ਹਰਣ ਹੈ, ਕੇ ਸੁਖ ਕੋ ਕਰਨ ਹੈ, ਕੇ ਤੇਜ ਕੋ ਪ੍ਰਕਾਸ਼ ਹੈ, ਪਾਈਏ ਨਾ ਪਾਰ ਪਾਰਾ ਵਾਰ ਹੂੰ ਕੋ ਬਾਰ, ਜਾਗੋ ਕੀ ਜਿਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ, ਹਿੰਗੁਲਾ ਹਿਮਾਲ ਗਾਵੇ, ਹਬਸੀ ਹਲ ਵਿਧਾਵੇ, ਪੂਰਬੀ ਨ ਪਾਰ ਪਾਵੇ, ਆਸਾ ਦੇ ਅਨਾਸ ਹੈ, ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ, ਨਿਰੰਜਨ ਅਭੇਵਨਾ ਤਦਵੈ ਅਭਿਨਾਸੀ ਹੈ, ਅੰਜਨ ਵਿਹੀਨ ਹੈ, ਨਿਰੰਜਨ ਪ੍ਰਵੀਨ ਹੈ, ਗ ਸੇਵਕ ਅਧੀਨ ਹੈ, ਕਟਈਆ ਜੈ ਮਜਾਲ ਕੇ, ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ, ਭੂਮ ਕੇ ਭੁਜਈਆ ਹੈ, ਮੁਹੱਈਆ ਮਹਾਬਾਲ ਕੇ, ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਯੋਗ ਹੂੰ ਕੋ ਜੋਗ ਹੈ, ਦਰਈਆ ਦਰੁਮ ਛਾਲ ਕੇ, ਕਾਮਨਾ ਕੇ ਕਰ ਹੈ, ਕੇ ਬੁੱਧਤਾ ਕੋ ਹਰ ਹੈ, ਕੇ ਸਿੱਧਤਾ ਕੇ ਸਾਥੀ ਹੈ, ਕੇ ਕਾਲ ਹੈ ਕੁਚਾਲ ਕੇ, ਛੀਰ ਕੈਸੀ ਛੀਰਾ ਵਧ ਛਾਜ ਕੈਸੀ ਛਤਰਾ ਨੇਰ, ਛਾਪਾ ਕਰ ਕੈਸੀ ਛਬ ਕਾਲ ਨਿੰਦਰੀ ਕੇ ਕੂਲ ਕੇ, ਹੰਸਨੀ ਸੀ ਸੀ ਹਾਰੋ ਮਹੀ ਰਸੀ ਹੁਸੈਨਾਬਾਦ, ਗੰਗਾ ਕੈਸੀ ਧਾਰ ਚੱਲੀ ਸਾਤੋ ਸਿੰਧ ਰੂਲ ਕੇ, ਪਾਰਸੀ ਪਲਾਉ ਗੜ ਰੂਪਾ ਕੇ ਸੀ ਰਾਮਪੁਰ, ਸੋਰਸੀ ਸੁਰੰਗਾਬਾਦ ਨੀਕੇ ਰਹੀ ਝੂਲ ਕੇ, ਚੰਪਾ ਸੀ ਚੰਦੇਰੀ ਗੋਟ ਚਾਂਦਨੀ ਸੀ ਚਾਂਦਗੜ, ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ, ਫਟਕ ਸੀ ਕੈਲਾਸ ਕਮਾਉ ਗੜ ਕਾਂਸੀਪੁਰ, ਸੀਸਾ ਸੀ ਸੁਰੰਗਾਬਾਦ ਨੀਕੇ ਸੋਹੀਅਤ ਹੈ, ਹਿਮਾ ਸੀ ਹਿਮਾਲ ਹਰ ਹਾਰ ਸੀ ਹਲਬਾ ਨੇਰ, ਹੰਸ ਕੈਸੀ ਹਾਜੀਪੁਰ ਦੇਖ ਮੋਹੀਅਤ ਹੈ, ਚੰਦਨ ਸੀ ਚੰਪਾਵਤੀ, ਚੰਦਰਮਾ ਸੀ ਚੰਦਰਗੀਰ, ਚਾਂਦਨੀ ਸੀ ਚਾਂਦਗੜ, ਜੋਨ ਜੋਹੀਅਤ ਹੈ, ਗੰਗਾ ਸਮ ਗੰਗਦਾਰ ਬਕਾਂਸੀ ਬਿਲੰਦਵਾਦ, ਕੀਰਤ ਤਿਹਾਰੀ ਕੇ ਉਜਿਆਰੀ ਸੋਹੀਅਤ ਹੈ, ਫਾਰਾਸੀ ਫਿਰੰਗੀ ਫਾਰਾਸੀਸ ਕੇ ਦੁਰੰਗੀ, ਮਕਰਾਨ ਕੇ ਬ੍ਰਿਦੰਗੀ ਤੇਰੇ ਗੀਤ ਗਾਈਅਤ ਹੈ, ਫਕਰੀ ਗੰਧਾਰੀ ਗੋਰ ਕਖਰੀ ਕਰਦੇ ਜਚਾਰੀ, ਪੌਣ ਕੇ ਆਹਾਰੀ ਤੇਰੋ ਨਾਮ ਦਿਆਈਅਤ ਹੈ, ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ, ਪੂਰਨ ਪ੍ਰਤਾਪੀ ਜੰਤਰ ਮੰਤਰ ਦੇ ਅਤਾਪੀ ਨਾਥ ਕੀ

मिल साथ संगत भज केवल नाम, मिल साथ

ਸਾਧੂ ਜਗਤ ਚੰਗੀਆਂ ਬੁੜਿਆ ਧਰਮ ਜਿੰਦਗੀ

Thank you.

ਬਹੁਤ ਪੁਰਾਤਨ ਗੁਰਦੁਆਰਾ ਭਜਨਗੜ੍ਹ ਸਾਹਿਬ ਜੀ ਮੁਕਮਲ ਦੇ ਹਾਲ ਸਾਹਿਬ ਉਹਦੇ ਨਾਲ ਹੀ ਸਾਧ ਸੰਗਤ ਜੀ ਇੱਕ ਪੁਰਾਤਨ ਹਿੰਸਾ ਜਿਹੜਾ ਹੈ ਇੱਕ ਬੜਾ ਬੇਨਤੀ ਕਰਾਂ ਪਿਆਰਿਓ ਜਾਵੇ ਕੋਈ ਵੀ ਚੀਜ਼ ਜਾਂਦੀ ਹੈ ਜਾਵੇ ਕੋਈ ਵੀ ਚੀਜ਼ ਜਾਂਦੀ
ਲੇਕਿਨ ਜਦੋਂ ਇਹਦਾ ਆਪਾਂ ਪ੍ਰਬੰਧ ਨਹੀਂ ਕਰਦੇ ਹਾਂ, ਇਸ ਸਮੇਂ ਦਾ ਆਪਾਂ ਪ੍ਰਬੰਧ ਨਹੀਂ ਕਰਦੇ ਹਾਂ, ਇਸ ਸਮੇਂ ਤੇ ਰਬਾ ਦਿੰਦੇ ਆ ਕਿ ਨਹੀਂ ਜੀ ਪ੍ਰਬੰਧ ਭੇਜੀ ਤੁਸੀਂ, ਲੇਕਿਨ ਜਦੋਂ ਜੀ ਪਹੁੰਚੀ ਨਾ ਪਿਆਲਿਓ ਉਹਨੂੰ ਉਸ ਵੇਲੇ ਸੰਭ ਲੈਣਾ ਜੀ, ਔਰ ਉਸ ਮੈਂ ਦੇਖਾਂ ਹਲੂਣਾ ਸਾਹਿਬ ਦਾ ਇਤਿਹਾਸ ਚੱਲ ਰਿਹਾ ਹੋਰ ਕਿ ਮੈਂ ਸਭ ਦਾ ਹੀ ਕਰ ਰਿਹਾ ਹਾਂ, ਤੇ ਉਹ ਦੁੰਗਾ ਜਿਹੜਾ ਨਾ ਕਰਿਆ ਨਾ ਬੜਾ ਬਹੁਤ ਦੁੰਗਾ ਬੈਠਾ ਨਾ, ਤੇ ਉਸ ਬੰਦੇ ਨੂੰ ਗੁਰੂ ਪੁਜਾਰੀਆਂ ਦੇ ਉਹ ਦੁੰਗਾ ਕੇ ਆ ਜਾਂਦਾ ਉਹਨਾਂ ਪੁਜਾਰੀਆਂ ਦਾ, ਕਿਉਂਕਿ ਬੜੇ ਆ ਜਾਂਦਾ ਉਸ ਵੇਲੇ ਪੁਜਾਰੀ ਹੋ ਗਿਆ ਜਿਹੜੇ ਸੀ ਨਾ ਉਹ ਇੱਥੇ ਪੁਜਾਰੀ ਜਦੋਂ ਅੱਜ ਆਪਾਂ ਜਿੱਥੇ ਦਾ ਸਾਹਿਬ ਬੋਲਦੇ ਆ ਆਪਾਂ ਜੁਨਾ ਸਲਮਾਨੀਆਂ ਦੇ ਵਿੱਚ ਪੁਜਾਰੀਓ ਉਹਨਾਂ ਦੇ ਪੁਜਾਰੀ ਸਾਹਿਬ ਹੀ ਆ ਜਾਂਦਾ ਹੈ, ਪੁਜਾਰੀ ਸਾਹਿਬ ਜਿੱਥੇ ਯਾਰ ਕਹਿ ਲਓ ਜੀ ਆ ਲਓ ਪੁਜਾਰੀ ਸਾਹਿਬ ਦਾ ਬੋਲੋ ਐ ਕੋਈ ਗੱਲ ਹੈ ਪੁਜਾਰੀ ਸਾਹਿਬ ਉੱਥੇ ਕੋਈ ਗੱਲ ਹੋ ਖਾਸ ਤੌਰ ਤੇ ਮਾਂ ਕਰ ਕੋ ਬਣਾਇਆ ਗਿਆ ਆਪ ਗੋਵਾਂ ਵੀ ਕੋਈ ਫਰਾਜਾ ਨੂੰ ਸ਼ਾਂਤ ਜੋ ਆ ਕੋਈ ਸਾਧੂ ਪਿਆਰਾ ਜਿਹੜਾ ਗੰਦਾ ਜੀ ਮੈਂ ਪਿਆਰ ਨਾ ਪਾਣੀ ਦਾ ਜਾਵੇ ਨਾ ਮੈਂ ਪਾਣੀ ਬੰਦ ਕੀ ਕਰਦਾ ਹੈ ਮੈਂ ਤੇ ਉਹਨੂੰ ਕਿਹਾ ਜਾਂਦਾ ਹੈ ਪਹਿਲੇ ਉਹਦਾ ਨਾਮ ਸੀ ਕਹਿੰਦੇ ਕਿ ਪੰਜਾਬੀਆਂ ਦਾ ਬੰਦਾ ਸੀ ਫਿਰ ਉੱਥੇ ਉਹ ਅਸਥਾਨ ਦੇ ਉੱਤੇ ਉਹਨਾਂ ਨੂੰ ਭੇਜੇ ਉਹ ਦੰਦਾ ਸੀ ਕਿ ਜਾਓ ਭਾਈ ਤੇ ਉਹ ਜਵਾਬ ਦੇ ਕੇ ਆਨ ਆ ਤੇ ਇਕਾਂਤ ਅਬੋ ਫਾਂਦ ਹੈ ਗੰਦਾ ਵਰੀ ਦਾ ਬੰਦਾ ਹੈ ਮਾਨ ਹੈ ਗ੍ਰਮਨੀ ਦਾ ਸਥਾਨ ਹੈ ਵਧੀਆ ਬਣੀ ਉੱਥੇ ਫਰਾਂ ਦੇ ਇੱਕ ਮੌਲ ਵੀ ਹਨ ਉੱਥੇ ਮੌਲ ਵੀ ਭਜਨਾ ਬੰਦ ਕੀ ਕਰਨਾ ਕਰੋ ਕਰਕੇ ਪੰਜਾਬੀਆਂ ਦਾ ਸੀ ਪਿਆਰੋ ਬਹੁਤ ਅਜਾ ਜਪੰਦਰਾ ਬਾਜੀ ਬਹੁਤ ਅਜਾ ਸੌਂਦਰਾ ਵੀ ਸਿੰਘ ਵੀ ਜਿਹੜੇ ਹਨ ਆਪਾਂ ਮਸੀਹ ਵੀ ਜੇ ਮਾਤਨ ਖਾਰ ਕੀ ਅਣਮਤ ਦੇ ਨਾਮ ਦੇ ਮੰਜੇ ਬੜਾ ਸਾਰ ਪਾ ਜਾਂਦੇ ਆ ਮਾਤਨ ਦੇ ਪਾਸੇ ਹੀ ਤੇ ਉਦਾਸੀਆਂ ਦਾ ਵੀ ਬਹੁਤ ਵੱਡਾ ਮਾੜਦਾ ਸੀ ਤੇ ਵੀ ਬਹੁਤ ਦੇ ਅਸਰਾਂ ਤੇ ਉਸਤੇ ਜਿਹੜੇ ਹਨ ਉੱਥੇ ਫਿਰ ਉਦਾਸੀਆਂ ਦੇ ਮਾਤਨ ਦੇ ਵਿੱਚ ਫਿਰ ਉਦਾਸੀ ਨੂੰ ਮਾਪੁਰ ਦੇ ਵਿੱਚ ਆਇਆ ਉਹ ਭਾਜਨ ਦੀ ਮਾਫ ਕਰਨ ਵਾਲੇ ਹੋ ਰਿਹਾ ਉਹ ਦਿਨ ਦੀ ਲੇਕਿਨ ਇਹ ਬੁੰਦੇ ਦਾ ਪ੍ਰਦੇਮ ਜਿਹੜਾ ਹੈ ਇਹਦੇ ਪੁਜਾਰੀ ਸਾਹਿਬ ਜਿਹੜੇ ਮੌਜੂਦਾ ਪੁਜਾਰੀ ਹਰੀ ਦੇ ਜਥੜੇ ਮਾਰ ਹੁੰਦੇ ਦੇ ਪਾਜੀ ਉਹਨਾਂ ਦੇ ਹੱਥ ਦਾ ਵਿੱਚ ਉਹਦਾ ਘੰਟਾ ਵਾਲੋ ਹੁੰਦਾ ਫਿਰ ਕੀ ਕੀਤਾ ਬੰਦਾ ਸੀ ਕੋਈ ਆਵੇ ਕੀ ਕੋਈ ਮਾਂ ਤੌਰ ਸੀ ਕੋਈ ਆਵੇ ਪੁਰਖ ਆਵੇ ਨਾ ਮੇਰ ਕੇ ਕੀ ਮੈਂ ਤਾਂ ਬੰਦ ਕਰਨ ਆਵੇ ਜ਼ਿੰਦਗੀ ਕਰ ਕੇ ਨਹੀਂ ਹੈ ਮੈਂ ਭਜ ਨਾਮ ਬਾਣੀ ਦਾ ਜਪ ਕਰਨਾ ਤੇ ਉਹਨੂੰ ਕਿਹਾ ਬੰਦਾ ਸੀ ਕਿ ਭਾਈ ਤੂੰ ਉੱਥੇ ਚੱਲਦਾ ਜਾਂਦਾ ਸੀ ਕਿ ਭਾਈ ਤੂੰ ਉੱਥੇ ਫਿਰ ਬੈਠ ਕਰਕੇ ਤੂੰ ਭਜ ਉੱਥੇ ਕਰਨਾ ਕਰ ਉੱਥੇ ਰਹਿਣ ਦਾ ਬੰਦਾ ਪ੍ਰਬੰਧ ਸੀ ਉੱਥੇ ਰਹਿਣ ਤੇ ਇਹ ਵੀ ਪਿਆਰ ਦੇ ਉੱਤੇ ਜਦੋਂ ਆਪਾਂ ਇਹ ਵੀ ਦੇ ਡੇਰਾ ਜਦੋਂ ਨਿਹਾਨ ਸਿੰਘ ਜੀ ਦੇ ਦੁਆਰਾ ਜਦੋਂ ਨਹੀਂ ਬਣਦਾ ਉਹ ਸਿੰਘ ਪਹਿਲੇ ਦੁਆਰਾ ਉਹਨੇ ਕੀਤੀਆਂ ਉਹਨੇ ਮਨ ਲੈ ਲਈ ਸਾਰੇ ਜਿੱਤੇ ਉਹ ਕਹਿੰਦੇ ਲੰਗਰ ਦੇ ਵਿੱਚ ਉਹ ਇਹਨਾਂ ਦੇ ਕੋਲੋਂ ਪਿਆਰੇ ਬਲੰਦੇ ਦੇ ਜੋ ਹੈ ਉੱਥੇ ਜਾਇਆ ਕਰ ਲੰਗਰ ਜਿਹੜਾ ਹੈ ਵਾਪਸ ਕਰਕੇ ਮੈਂ ਇਹ ਵੀ ਦੇਣਾ ਚਾਹਾਂ ਕਿ ਵਾਲੀ ਪਾਈ ਮੈਂ ਔਰ ਵੀ ਮਿਸਾਲ ਦਿੰਦੇ ਵੀ ਪਿਆਰੇ ਵਾਲੇ ਨੂੰ ਔਰ ਸੰਖਿਆ ਰਾਣੀ ਕੋਟੀ ਕਰਨਾ ਕਿ ਬਹੁਤ ਚੰਗੀ ਔਰ ਵੀ ਪ੍ਰਾਰਥਨਾ ਕਲੀ ਦਸਤਾਵੇਜ਼ ਔਰ ਪ੍ਰਾਪਤੀ ਕਲੀ ਜਦੋਂ ਆਪ ਵੇ ਪੜਦਾ ਆਪ ਜੁੜੀ ਜਦੋਂ ਜਦੋਂ ਆਪ ਪੜਦਾ ਦਾ ਗੁਰੂਆਂ ਤੇ ਉੱਥੇ ਬਹੁਤ ਸਾਰੇ ਮਹਾਂਪੁਰਖ ਤਬਾ ਨਾ ਸਿੰਘ ਜੀ ਦੇ ਮਿਆਰ ਬਾਬਾ ਲੈ ਰਾਮ ਵਾਲੇ ਮਹਾਂਪੁਰਖ ਦੀ ਦਾਨ ਸਦੀਏ ਹੋ ਗਿਆ ਦੇਖੋ ਥਾਂ ਦਾ ਨਾਮ ਹੀ ਸਥਾਨ ਜਿਹੜਾ ਹੈ ਅੱਜ ਵੇਖਿਆ ਜਾਵੇ ਦੁਨੀਆਂ ਦੇ ਪੂਰਾ ਦੇਖਿਆ ਜਾਵੇ ਬੂਝ ਹੈ ਵਿੱਚ ਸਮਰਪਣ ਦੀ ਲੋੜ ਹੈ ਉਹ ਉਦਕਣ ਦੀ ਔਲ ਜਿਹੜਾ ਹੈ ਜਿੱਥੇ ਉਹ ਉਦਕਣ ਜਾਰੀ ਜਿਹੜਾ ਦੇ ਕੋਲ ਹੋਇਆ ਕਰਦਾ ਕਰਦੀ ਸਤਿ ਪ੍ਰਸ਼ਟ ਦਾ ਜਾਇਆ ਕਰਦਾ ਸੀ ਪਛੈਰ ਦਾ ਜੋ ਇਸ ਤਰ੍ਹਾਂ ਸੀ ਗੁਰੂ ਸਾਹਿਬ ਦੇ ਪਾਸੇ ਅਜੀ ਮਹਾਰਾਜ ਗੁਰੂ ਜਦੋਂ ਇੱਥੇ ਵੀ ਮਹਾਰਾਜ ਜਦੋਂ ਇੱਥੇ ਮਦੀਨਾ ਘਾਟ ਸਾਹਿਬ ਆਏ ਇੱਥੇ ਘਾਟ ਸ੍ਰੀ ਮਹਾਰਾਜ ਨੇ ਫਿਰ ਤੇਰਾ ਤੇ ਸਾਧ ਕੀ ਦਾ ਤੇਰਾ ਜੀ ਪਰ ਕਰਨ ਵੀ ਬਦਲ ਨਿਆ ਆਪ ਸਾਧ ਨੰਦਾ ਜੀ ਉਹ ਬਾਬਾ ਸਾਧੂ ਮਹਾਰਾਜ ਜੀ ਦਾ ਇਤਿਹਾਸ ਸਭ ਮਹਾਰਾਜ ਜੀ ਕਰਨਾ ਪੜੀਏ ਆਪੋ ਇਸ ਵੀ ਰਸਨਾ ਗਾਂਦੀ ਨਾ ਰਵੇ ਉਹ ਦੀ ਵੀ ਸਾਥ ਨਾਲ ਮਹਾਰਾਜ ਜੀ ਦੇ ਪਾਵਨ ਦਾ ਰੂਪ ਨਾ ਤੇ ਦੀਆਂ ਤੇ ਆਪਣੀ ਹਾਜ਼ਰੀ ਨੂੰ ਦੱਦੇ ਕਰ ਬੰਦੇ ਆ ਮੇਰੀ ਹਾਜ਼ਰੀ ਨੂੰ ਦੇ ਦੇ ਕਰ ਬੰਦੇ ਆ ਤੇ ਸਤਕਾਰ ਸਹਿਜਤਾ ਉਚਾਰਨ ਕਰਨਾ ਕਰੋ ਜੀ ਉਚਾਰਨ ਕਰੋ ਜੀ ਸ਼੍ਰੀ ਵਾਹ
ਸਾਰੀ ਉਚਾਰਨ ਕਰੋ ਸਾਰੀ ਸਾਰੀ

ਜੋੜ ਕੇ ਨਮਸਕਾਰ ਕਰਨੀ ਕੀਤੀ।

ਸਮਝ ਲਿਓ ਉਹਨਾਂ ਜ਼ਮਾਨਿਆਂ ਦੇ ਸਮਝ ਜਿਹੜੇ ਪੁਰਾਣ ਪੁਰਾਣਿਆਂ ਨੂੰ ਵਿਸ਼ੇਸ਼ ਕਰਕੇ ਦਸਤਾਵੇਜ਼ ਕੋਲ ਜਾਂਦਾ ਕਿਹਾ ਜਾਂਦਾ ਉਹਨੇ ਆ ਕਰਕੇ ਉਹ ਪੁਰਾਤਨ ਦਸਤਾਵੇਜ਼ ਸਰਗੋ ਹੈ ਉਹ ਯਾਦ ਕਰਕੇ ਮਹਾਰਾਜ ਜੀ ਦੇ ਅੱਗੇ ਰੱਖਣਾ ਚਾਹਤਾ ਬਹੁਤ ਵੱਡਾ ਵਿਆਪਾਰ ਘੋੜਿਆਂ ਦਾ ਇਹ ਵਿਆਪਾਰ ਸੌਦਾ ਘੋੜੀ ਕਰਦਾ ਹੈ ਵਿਆਪਾਰ ਜ਼ਮਾਨਿਆਂ ਦੇ ਵਿੱਚ ਜਾ ਰਿਹਾ ਕਿਹਨਾਂ ਜ਼ਮਾਨਿਆਂ ਦੇ ਵੱਡੇ ਵੱਡੇ ਸੌਦਾ ਕਰ ਕੇ ਇਹ ਘੋੜੇ ਵੱਡੇ ਅੱਜ ਕੰਮ ਲੈ ਕਰਕੇ ਉਹਨਾਂ ਦੇ ਕੋਲਾਂ ਨੂੰ ਲੈ ਪੰਜਾਬ ਪੰਜਾਬ ਦੇ ਕੋਲ 100-500 ਨਾਲ ਲੈ ਕਰਕੇ ਚੱਲਿਆ ਕਰਦੇ ਹਨ ਨਾਲ ਲੈ ਕਰਕੇ ਜਿਹਨਾਂ ਨੂੰ ਸੌਦਾ ਕਰਨ ਮਾਰਦੇ ਸੀ ਇਹ ਪਿੱਛੇ ਸੌਦਾ ਕਰ ਕੀ ਕਰਦੇ ਭਾਵ ਕੇ ਹਰ ਮਨਸਰ ਦਾ ਘੋੜਾ ਫੇਰ ਕਾਸ਼ਮਾਨ ਨੇ ਲੈ ਕਰਕੇ ਆਉਣਾ ਅਤੇ ਤਲਿਆ ਨੇ ਲੈ ਕੇ ਜਿਹੜੇ ਰਾਜੇ ਮਹਾਰਾਜੇ ਦੇ ਜਿਹੜੇ ਦੇ ਸ਼ਹੀਦ ਹੁੰਦੇ ਹਨ ਨਾਲੇ ਘੋੜਿਆਂ ਦੇ ਕੀਦਰ ਮਾਰਦੇ ਹੁੰਦੇ ਹਨ ਨਾਲਿਆਂ ਤੇ ਉਹਨਾਂ ਦੇ ਕੋਲ ਜਾ ਕੇ ਆਲਾ ਦਰਜੇ ਦੇ ਘੋੜੇ ਜਿਹੜੇ ਹਨ ਉਹ ਵੇਖ ਕੇ ਨਾ ਘੋੜੇ ਜਿਹੜੇ ਲਾਲ ਦੀ ਉਹ ਘੋੜਾ ਨਾਲ ਵੀ ਨਸਲ ਦੇ ਲਾ ਹੈ ਇਹ ਮਾਰਵਾੜੀ ਦਾ ਹੈ ਇਹ ਦਾਗੀ ਲੈ ਨਸਲ ਦਾ ਹੈ ਇਹ ਫਲਾਨੀ ਨਸਲ ਦਾ ਹੈ ਇਸ ਨਾਮੀ ਮੇਰਾ ਦਾ ਉਹ ਲੋਕ ਨਾ ਫੇਰਦੀ ਦੇ ਨਾਲ ਉਹ ਸੌਦਾ ਕਰ ਪੁੰਗਿਆ ਜਾਂਦਾ ਸੀ ਸੌਦਾ ਮਹਾਰਾਜ ਜੀ ਨੇ ਪਿਆਰੇ ਉਹ ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਆ ਜਦੋਂ ਗੁਰਬਾਣੀ ਜੋ ਛੋਟੇ ਆਲੇ ਸ਼ਬਦ ਜੋ ਬਾਬਾ ਨਾ ਛੋਟੇ ਬਾਗ ਦੇ ਵਿੱਚ ਸ਼ਬਦ ਰਾਜੀ ਦੇ ਅੱਗੇ ਦੇ ਵਿੱਚ ਸਤਿਕਾਰ ਜੋ ਮਹਾਰਾਜ ਜੀ ਨੇ ਇਹੀ ਬਾਤਾਂ ਕੀ ਤੋਂ ਸੀਨਾ ਜੀ ਨੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਹ ਗੁਰਨਾਮ ਨੇ ਕਹਿੰਦੇ ਕਿ ਬੇਟਾ ਤੂੰ ਖੇਤੀ ਕਰਦਾ ਹੈ ਮਹਾਰਾਜ ਨੂੰ ਖੇਤੀ ਕਰਦਾ ਦੀ ਕਿਰਪਾਨੀ ਕਰਦੇ ਨਹੀਂ ਆ ਨਰਮ ਪਾਣੀ ਕਨ ਖੇਲ ਕਰਦੀ ਨਾਮ ਆਪਣੇ ਮਹਾਰਾਜ ਜੀ ਨੂੰ ਬੋਲਦੇ ਮਹਾਰਾਜ ਲੋਕ ਖੇਤੀ ਨਹੀਂ ਕਰਦੇ ਘੋੜੇ ਮਹਾਰਾਜ ਨੇ ਮਹਾਰਾਜ ਜੀ ਨੇ ਫਿਰ ਉਹਦੇ ਬਾਬਤ ਵੀ ਉਪਦੇਸ਼ ਦਿੱਤਾ ਉਹਦੇ ਗੀਤਾਂ ਵੀ ਉੱਚੇ ਮੈਂ ਉਹ ਵੀ ਦਾ ਵਿਆਪਾਰ ਕਰ ਰਿਹਾ ਅੰਦਰ ਦੀਆਂ ਗੱਲਾਂ ਮਹਾਰਾਜ ਜੀ ਦੇ ਅੰਦਰ ਦੀਆਂ ਗੱਲੇ ਆਸਤੀ ਬਾਗ ਸੀ ਜਿਹੜਾ ਕਿਹਾ ਜਾਂਦੇ ਉਹ ਸਤਿਗੁਰੂ ਦੇ ਕਿਹਾ ਜਾਂਦਾ ਕਹਿਣ ਲੱਗਾ ਸਤਿਗੁਰੂ ਦਾ ਮਹਾਰਾਜ ਨੂੰ ਮਹਾਰਾਜ ਨੂੰ ਜੰਗ ਬਹਾਰੇ ਜੰਗ ਬਹਾਰੇ ਲੈ ਕੇ ਕਹਿਣ ਲੱਗਾ ਜੀ ਨਾ ਮਹਾਰਾਜ ਆਪ ਜੀ ਕੋਲ ਆਇਆ ਸੀ ਤੇ ਆਪ ਜੀ ਨੂੰ ਘੋੜੇ ਬਾਜਨੇ ਸੀ ਤੇ ਉਹ ਤੋਂ ਬਾਅਦ ਘੋੜੇ ਵਿੱਚ ਆਪ ਜੀ ਦਾ ਮਾਹੌਲ ਬੜਾ ਖਰਾਬ ਹੋ ਗਿਆ ਲੜਾਈ ਝਗੜਾਵਾਂਗੇ ਕੀ ਹੋ ਮੈਂ ਮਹਾਰਾਜ ਪੰਛੀ ਜਿਹੜੇ ਗੁਰਬਾਣੀ ਦੇ ਵਿੱਚ ਵੀ ਗ੍ਰੰਥਾਂ ਦੇ ਘੋੜੇ ਦੇ ਲਈ ਵੀ ਆਇਆ ਘੋੜੇ ਦੇ ਵੀ ਆਇਆ ਲੇਕਿਨ ਜਦੋਂ ਅਰਬੀ ਅਰਬੀ ਫਾਰਸੀ ਦੇ ਵਿੱਚ ਉਹ ਸਿਰ ਦੇ ਫਾਰਸੀ ਦੇ ਵਿੱਚ ਉਹਦੇ ਕੋਲ ਪੰਛੀ ਹਨ ਉਹ ਬਾਜ ਬੋਲਦੇ ਹਨ ਰਾਜੀ ਨੂੰ ਜੋ ਸਤਿਗੁਰੂ ਮਹਾਰਾਜ ਜੀ ਨਾਲ ਧਾਰਮਿਕ ਸਜਾ ਕਰਦੇ ਰਾਜਾ ਜਾ ਕਰਦੇ ਇਹਨੇ ਬਾਜੇ ਕੀ ਜਿਹੜਾ ਸਤਿਗੁਰੂ ਦੇਵ ਤੇ ਪੰਛੀ ਰਾਜੀ ਮਹਾਰਾਜ ਸਤਿਗੁਰੂ ਸਾਹਿਬ ਜੀ ਨੇ ਘੋੜੇ ਦੀ ਖਰੀਦ ਕਰਾ ਸਨ ਆਪ ਜੀ ਨੇ ਉਸੇ ਆਦਿ ਦੀ ਦਾ ਬਾਗਾਂ ਸੀ ਤੇ ਆਪ ਜੀ ਨੇ ਕਿਹਾ ਜੀ ਦਾ ਬਾਗ ਦੇ ਆਪ ਨੇ ਕਿ ਲੈ ਲੈ ਬਾਦ ਤੇ ਮੈਂ ਆਇਆ ਵੀ ਲੇਕਿਨ ਉੱਥੇ ਜਾਣਾ ਸ਼ੁਰੂ ਹੋ ਗਿਆ ਤੇ ਉੱਥੇ ਜੰਗ ਵੀ ਫਿਰ ਘੇਰਾ ਪੈ ਗਿਆ ਜੰਗ ਵੀ ਫਿਰ ਘੇਰੇ ਦਾ ਘੇਰਾ ਪੈ ਗਿਆ ਉਹ ਬਾਦ ਮੈਂ ਵੀ ਕਿਹਾ ਕਿ ਭਾਈ ਮੈਂ ਤੋਂ ਮੰਗਾ ਮੈਂ ਵੀ ਕਿਹਾ ਇਹ ਨਾ ਭਾਈ ਮਾਣ ਜਾਵਾਂ ਨਾ ਭਾਈ ਮਾਣਾਂ ਨੇ ਮੈਨੂੰ ਵੀ ਲੋਟਾ ਨੇ ਨਾ ਭਾਈ ਮਾਣਾਂ ਕਰ ਮੈਂ ਆਪ ਜੀ ਦੇ ਕੋਲ ਨਹੀਂ ਆਇਆ ਮੈਂ ਪਿੱਛੇ ਹੀ ਰਹਿ ਗਿਆ

0: ਇਹਨਾਂ ਨੂੰ ਯਥਾ ਸ਼ਕਤ ਭੇਟਾ ਅਰਪਣ ਕਰਨਾ ਕਰੋ। ਜੋ ਇਹਨਾਂ ਨੂੰ ਪੈਸਾ ਅਰਪਣ ਕਰੇਗਾ ਉਹਦੇ ਉੱਤੇ ਮੇਰੀ ਬਾੜੀ ਖੁਸ਼ੀ ਹੋਵੇਗੀ। ਤਾਂ ਅੱਜ ਵੀ ਪਿਆਰਿਓ ਕਿਹਾ ਜਾਂਦਾ ਕਿ ਉਹਨਾਂ ਦੇ ਵੰਸ਼ ਜਿਹੜੇ ਜਦੋਂ ਹੁਕਮਨਾਮਾ ਦਿਖਾਉਂਦੇ ਨਾ ਜੀ ਮਹਾਰਾਜ ਜੀ ਦਾ, ਤੇ ਭਾਵਨਾ ਵਾਲੇ ਗੁਰੂ ਕੇ ਸਿੰਘ ਪਿਆਰਿਓ ਆਪਣੇ ਬੋਝੇ ਵਿੱਚੋਂ ਕੋਈ 100 ਦਾ ਦਮੜਾ, 10 ਦਾ, 500 ਦਾ, 1000 ਦਾ, 5000 ਦਾ ਦਮੜਾ ਅੱਗੇ ਰੱਖ ਕਰਕੇ ਉਹਨਾਂ ਦਾ ਸਤਿਕਾਰ ਕਰਦੇ। ਹੁਣ ਵੇਖਿਆ ਜਾਵੇ ਪੀਰ ਬੁੱਧੂ ਸ਼ਾਹ ਜੀ ਕਦੋਂ ਹੋਏ, ਕਦੋਂ ਪਿਆਰਿਓ ਗਨੀ ਖਾਂ ਨਬੀ ਖਾਂ ਹੋਏ ਹਨ। 300 ਸਾਲ ਤੋਂ ਵੱਧ ਸਮਾਂ ਹੋ ਗਿਆ, ਲੇਕਿਨ ਗੁਰੂ ਮਹਾਰਾਜ ਜੀ ਦੇ ਬਚਨਾਂ ਦਾ ਅੱਜ ਵੀ ਸਿੱਖਾਂ ਦੇ ਮਨ ਵਿੱਚ ਸਤਿਕਾਰ ਹੈ। ਅੱਜ ਵੀ ਮਹਾਰਾਜ ਜੀ ਦਾ ਬਚਨ ਕੋਈ ਵੀ ਜਦੋਂ ਪੜਦਾ ਉਹ ਯਥਾ ਸ਼ਕਤ ਮਾਇਆ ਜਿਹੜਾ ਅਰਪਣ ਕਰਦਾ।
1: ਇਸ ਵਿੱਚ ਸਤਿਗੁਰ ਦਿਵਸ
0: ਬਿਤਾਏ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਹਜੂਰ ਸਾਹਿਬ ਦੇ ਵਿੱਚ ਇਸ ਪਾਵਨ ਧਰਤੀ ਦੇ ਵਿੱਚ ਦਿਨ ਬਤੀਤ ਕਰਨੇ ਕੀਤੇ।
1: ਚਲਨ ਵਿਕੁੰਠ ਸਮੂਨੀ ਰਾਏ,
0: ਨਾਲ ਮਹਾਰਾਜ ਅੰਤਰਜਾਮੀ ਸਤਿਗੁਰਾਂ ਨੂੰ ਪਤਾ ਚੱਲ ਗਿਆ ਕਿ ਭਾਈ ਹੁਣ ਜਿਹੜਾ ਹੈ ਪ੍ਰਭ ਪੁਰ ਪਿਆਨਾ ਕਰਨ

0: ਦੇ ਕੋਲ ਦਰਸ਼ਨ ਦੀਦਾਰੇ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਹੀ ਪਿਆਰੇ ਉਹ ਰਿਹਾ ਕਰਦੇ ਸਨ। ਹੁਣ ਮੈਂ ਇੱਕ ਇਹ ਵੀ ਬੇਨਤੀ ਕਰਾਂ, ਇਤਿਹਾਸ ਪਿਆਰਿਓ ਸਾਡੀ ਨਗਰੀ ਦਾ ਚੱਲ ਰਿਹਾ, ਇੱਥੇ ਅੱਜ ਦੇਖੋ ਉਦਾਸੀਨ ਸਾਧੂ ਸੰਤ ਤੇ ਪੂਰੇ ਖਤਮ ਹੋ ਗਏ, ਜਾਂ ਕਈ ਜਿਹੜੇ ਸੀ ਵੀ ਤਾਂ ਪਿਆਰਿਓ ਤਾਂ ਉਹ ਅਨਮਤੀਆਂ ਦੇ ਵਿੱਚ ਜਾਂ ਇਸ ਤਰ੍ਹਾਂ ਕਿਹਦੇ ਵਿੱਚ ਇਹ ਹੋ ਗਏ, ਲੇਕਿਨ ਅੱਜ ਵੀ ਆਪ ਜੀ ਦੇਖ ਸਕਦੇ ਹੋ ਕਿ ਉਹਨਾਂ ਦੇ ਬਹੁਤ ਪੁਰਾਤਨ ਪੁਰਾਤਨ ਮੱਠ ਜਿਹੜੇ ਹਨ ਅੱਜ ਵੀ ਮੌਜੂਦ ਹਨ। ਆ ਜਿੱਥੇ ਨਾ ਪਿਆਰਿਓ ਘੋੜਿਆਂ ਦਾ ਅਸਤਬਲ ਜਿਹੜਾ ਹੈ ਉਹਦੇ ਸਾਹਮਣੇ ਹੀ ਜੋ ਸਰਕਾਰੀ ਇਹਨਾਂ ਨੇ ਬਹੁਤ ਵੱਡਾ ਆਫਿਸ ਬਣਾਉਣਾ ਕੀਤਾ, ਉਹ ਵੀ ਸਾਰੀ ਜ਼ਮੀਨ ਜਿਹੜੀ ਨਾ ਉੱਥੇ ਅੱਜ ਵੀ ਆਪ ਜੀ ਦੇਖੋ ਉਹਨੂੰ ਮੱਠ ਦੀ ਜ਼ਮੀਨ ਬੋਲਦੇ, ਮੱਠ ਜਿਹੜੇ ਉੱਥੇ ਰਿਹਾ ਕਰਦੇ ਸੀ ਉਹਨਾਂ ਨੂੰ ਮੱਠ ਵਾਲੇ ਕਿਹਾ ਜਾਂਦਾ ਸੀ। ਕਹਿਣ ਦਾ ਮਤਲਬ ਕਿ ਉਹ ਮੱਠ ਕਿਹੜਾ ਉਦਾਸੀਨ ਮੱਠ ਸੀ, ਉਦਾਸੀ ਮਹਾਂਪੁਰਖਾਂ ਦਾ ਉੱਥੇ ਡੇਰਾ ਹੋਇਆ ਕਰਦਾ। ਗੋਦਾਵਰੀ ਦੇ ਕੰਢੇ 'ਤੇ ਜਾਓ ਪਿਆਰਿਓ, ਉੱਥੇ ਵੀ ਉਹਨਾਂ ਦੇ ਡੇਰੇ, ਔਰ ਵੀ ਬਹੁਤ ਸਾਰੇ ਅਸਥਾਨ ਜਿਹੜੇ ਹਨ ਇੱਥੋਂ ਲਾਗੇ ਛਾਗੇ ਵੀ ਕਈ ਅਸਥਾਨ ਇਹ ਵੀ ਇੱਥੋਂ, ਅਤੇ ਕੰਧਾਰ ਜਿਹੜਾ ਨਾ ਉੱਥੇ ਵੀ ਪਿਆਰਿਓ ਉਦਾਸੀਨ ਮੱਠ, ਅਤੇ ਉਹਨਾਂ ਨੇ ਵੀ ਪਹਿਲੇ ਬਜ਼ੁਰਗਾਂ ਨੇ ਬੜਾ ਉਹਨਾਂ ਨੇ ਯਤਨ ਕੀਤਾ ਕਿ ਗੁਰੂ ਕੇ ਸਿੰਘਾਂ ਨੂੰ ਬੜਾ ਕਿਹਾ ਕਿ ਤੁਸੀਂ ਆਓ ਇੱਥੇ ਆ ਕਰਕੇ ਕਬਜ਼ਾ ਲੈਣਾ ਕਰੋ, ਉੱਥੇ ਅਸਥਾਨ ਬਣਿਆ ਹੋਇਆ, ਉਹਨੂੰ ਨਾਨਕਸ਼ਾਹੀ ਮੱਠ ਕਿਹਾ ਜਾਂਦਾ ਸੀ। ਅੱਜ ਤੋਂ ਤਕਰੀਬਨ 70-80 ਸਾਲ ਪਹਿਲੇ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉੱਥੇ ਪ੍ਰਕਾਸ਼ ਹੋਇਆ ਕਰਦਾ, ਬਹੁਤ ਵਧੀਆ ਉੱਥੇ ਗੁਰਬਾਣੀ ਦੀ ਗੱਲਬਾਤ ਹੁੰਦੀ ਸੀ, ਲੋਕ ਆ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੁੰਦੇ, ਲੇਕਿਨ ਸਮਾਂ ਪਾ ਕਰਕੇ ਕਈ ਤਬਦੀਲੀਆਂ ਆ ਜਾਂਦੀਆਂ। ਇਸ ਤਰ੍ਹਾਂ ਬਹੁਤ ਸਾਰੇ ਅੱਜ ਵੀ ਪਿਆਰੇ ਉਦਾਸੀਨ ਮੱਠ ਆਦਿਕ ਇੱਥੇ ਮੌਜੂਦ ਹਨ, ਕਿਉਂਕਿ ਇਹ ਉਦਾਸੀਨ ਮਹਾਂਪੁਰਖ ਜਿਹੜੇ ਜਦੋਂ ਪਤਾ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਏ, ਉਹਨਾਂ ਦਾ ਵੀ ਬਹੁਤ ਵੱਡਾ ਜੱਥਾ ਇੱਥੇ ਹਜ਼ੂਰ ਸਾਹਿਬ ਆ ਗਿਆ।
1: ਤਿਹਾਵਲ ਰਮਤ ਹਮੇਸ਼
0: ਤੇ ਇਹ ਰਸਤ ਹਮੇਸ਼ਾ, ਇਹ ਜਿਹੜੇ ਨਾ ਉਦਾਸੀਨ ਮਹਾਂਪੁਰਖ ਇਹ ਕੀ ਕਰਦੇ ਸੀ ਪਿਆਰਿਓ ਦੇਖੋ, ਤੇ ਉਦਾਸੀਆਂ ਇਹਦੇ ਨਾਲ ਉਦਾਸੀ ਨਿਰਮਲੇ ਤੇ ਔਰ ਵੀ ਜਿਹੜੇ ਜੋਗੀ ਜੰਗਮ ਸਰੇਵੜੇ ਕਈ ਤਰ੍ਹਾਂ ਤਰ੍ਹਾਂ ਦੇ ਮਤ ਦੇ ਸਾਧੂ ਸੰਤ, ਇਹਨਾਂ ਨੂੰ ਸਾਧੂ ਵਾੜਾ ਕਿਹਾ ਜਾਂਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਮਹਾਰਾਜ ਜੀ ਦੇ ਨਾਲ ਜਿੱਥੇ ਫੌਜਾਂ ਚੱਲਦੀਆਂ ਇੱਥੇ ਬਹੁਤ ਵੱਡਾ ਸਾਧੂ ਵਾੜਾ ਵੀ ਮਹਾਰਾਜ ਜੀ ਦੇ ਨਾਲ ਚੱਲਿਆ ਕਰਦਾ। ਇਹਨਾਂ ਸਾਧੂਆਂ ਦਾ ਕੰਮ ਸੀ ਕਿ ਭਾਈ ਗੁਰੂ ਘਰੋਂ ਇਹਨਾਂ ਨੂੰ ਰਾਸ਼ਨ ਪਾਣੀ ਮਿਲਦਾ, ਵਸਤਰ ਆਦਿਕ ਮਿਲਦੇ, ਖਾਣ ਪੀਣ ਦਾ ਟਿਕਾਣਾ ਮਿਲਦਾ। ਇਹਨਾਂ ਦਾ ਕੰਮ ਸੀ ਕਿ ਭਾਈ ਆਪਣੇ ਆਪਣੇ ਮਤ ਮੁਤਾਬਕ ਭਜਨ ਬੰਦਗੀ ਕਰਨੀ ਹੈ, ਵਾਹਿਗੁਰੂ ਜੀ ਦਾ ਨਾਮ ਜਪਣਾ। ਇਹਦੇ ਵਿੱਚ ਬਹੁਤ ਸਾਰੇ ਮੁਸਲਮਾਨ ਫਕੀਰ ਵੀ ਜਿਹੜੇ ਸੂਫੀ ਦਰਵੇਸ਼ ਵੀ ਰਿਹਾ ਕਰਦੇ, ਕੋਈ ਫਰਕ ਨਹੀਂ ਸੀ, ਕੋਈ ਵਿਤਕਰਾ ਨਹੀਂ, ਕੋਈ ਇਹ ਨਹੀਂ ਕਹਿੰਦਾ ਸੀ ਕਿ ਭਾਈ ਕਿ ਤੂੰ ਹਿੰਦੂ ਹੈ, ਤੂੰ ਸਿੱਖ ਹੈ, ਤੂੰ ਮੁਸਲਮਾਨ ਹੈ, ਨਹੀਂ ਪਿਆਰਿਓ। ਇੱਕ ਥਾਂ 'ਤੇ ਲੰਘ

0: ਸਿਮਰਨ ਕਰਨਾ। ਮੁਸਲਮਾਨ ਜਿਹੜੇ ਨਾ ਪਿਆਰਿਓ, ਲੇਕਿਨ ਉਹਨਾਂ ਦਾ ਪ੍ਰਬੰਧ ਵੱਖਰਾ ਹੋਇਆ ਕਰਦਾ ਸੀ, ਗੁਰੂ ਘਰਾਂ ਦੇ ਵਿੱਚ ਨਹੀਂ, ਉਹਨਾਂ ਦਾ ਵੱਖਰਾ। ਕੋਈ ਮੁਸਲਮਾਨ ਵੀ ਹੈ, ਉਹਨੂੰ ਇਹ ਖੁੱਲ੍ਹੀ ਖੁੱਲ੍ਹ ਸੀ ਕਿ ਭਾਈ ਤੂੰ ਆਪਣੇ ਮਤ ਮੁਤਾਬਕ ਨਮਾਜ਼ ਅਦਾ ਕਰ, ਰੋਜ਼ੇ ਰੱਖ, ਕੁਰਾਨ ਸ਼ਰੀਫ ਦਾ ਪਾਠ ਕਰ, ਕਿਉਂਕਿ ਸਤਿਗੁਰ ਸਭਨਾ ਦਾ ਭਲਾ ਮਨਾਈਂਦਾ। ਸਤਿਗੁਰੂ ਮਹਾਰਾਜ ਜੀ ਦੇ ਮਨ ਦੇ ਵਿੱਚ ਕੋਈ ਮੇਰ ਤੇੜ ਦੀ ਇਹੋ ਜਿਹੀ ਭਾਵਨਾ ਨਹੀਂ ਹੋਇਆ ਕਰਦੀ।
1: ਸਿਮਰੈ ਸਤਿਗੁਰ ਕੋ ਉਪਦੇਸ਼।
0: ਦੇਖੋ ਇੱਥੇ ਆਪ ਕਵੀ ਰਾਜ ਜੀ ਬਚਨ ਕਰਦੇ ਹਨ ਕਿ ਗੁਰੂ ਘਰੋਂ ਉਹਨਾਂ ਨੂੰ ਰਾਸ਼ਨ ਪਾਣੀ ਮਿਲਦਾ, ਤੇ ਇਹਨਾਂ ਦਾ ਕੰਮ ਸੀ ਕਿ ਸਦਾ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਸਦਾ ਗੁਰਬਾਣੀ ਦਾ ਪਾਠ ਕਰਨਾ, ਸੇਵਾ ਸਿਮਰਨ ਆਦਿਕ ਕਰਨਾ।
1: ਦੇਗ ਹੋਤ ਪਰਤੈ ਜਿਸ ਬਾਰੀ।
0: ਜਦੋਂ ਪਿਆਰੀ ਉਹ ਦੇਗ ਬਣਦੀ ਸੀ ਨਾ, ਗੁਰੂ ਘਰ ਦੇ ਵਿੱਚ ਲੰਗਰ ਤਿਆਰ ਹੁੰਦਾ,
1: ਤਾਂ ਸਮੈ ਰੌਰਾ ਪਰ ਭਾਰੀ।
0: ਹੁਣ ਇਹ ਤਾਂ ਪਿਆਰੀ ਉਹ ਗੱਲ ਸਿੱਧੀ ਜੀ ਗੱਲ ਹੈ ਕਿ ਜਦੋਂ ਲੰਗਰ ਸ਼ੁਰੂ ਹੁੰਦਾ

0: ਕਿ ਬਹਾਦਰ ਸ਼ਾਹ ਜਿਹੜਾ ਲੰਘ ਰਿਹਾ ਸੀ ਮਹਾਰਾਜ ਜੀ ਦੇ ਕੋਲੋਂ ਦੀ ਇਸ ਪਾਸੇ ਆ ਰਿਹਾ
1: ਆਪਣੇ ਉਮਰਾਵਨ ਮੈਂ ਭਨੇ ਤੇ
0: ਆਪਣੇ ਨਾਲ ਦੇ ਉਮਰਾਵਾਂ ਦੇ ਤਾਂ ਹੀ ਉਹ ਬਚਨ ਕਰਦਾ
1: ਜੇ ਸੁਨਿਆ ਤੇ ਕੈਸੋ ਬੜ ਰੌਰਾ
0: ਜਦੋਂ ਲੰਗਰ ਖੁੱਲਦਾ ਸੀ ਨਾ ਪਿਆਰਿਓ ਜਦੋਂ ਰੌੜੇ ਪੈ ਜਾਂਦੇ ਸੀ ਸਿੰਘ ਗੱਜ ਗੱਜ ਕੇ ਜਕਾਰੇ ਛੱਡਣੇ ਨਗਾਰਾ ਧੌਂਸਾ ਵੱਜਣਾ ਇੱਥੇ ਘੰਟੇ ਘੜਿਆਲ ਜਦੋਂ ਖੜਕਾਏ ਜਾਂਦੇ

ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਅੱਜ ਵੀ ਪਿਆਰਿਓ, ਚਲੋ ਅੱਜ ਤਾਂ 24 ਘੰਟੇ ਲਗਾਤਾਰ ਲੰਗਰ ਚੱਲ ਰਿਹਾ। ਮੈਂ ਆਪ ਜੀ ਨੂੰ ਪਿਆਰਿਓ ਪਹਿਲਾਂ ਪੁਰਾਤਨ ਗੱਲ ਦੱਸ ਰਿਹਾ ਕਿ ਉਸ ਟਾਈਮ ਦੇ ਵਿੱਚ ਸੰਗਤਾਂ ਦਾ ਜ਼ਿਆਦਾ ਆਵਾਜਾਈ ਬਹੁਤ ਘੱਟ ਹੁੰਦੀ ਸੀ, ਬਹੁਤ ਥੋੜੀਆਂ ਸੰਗਤਾਂ ਹੁੰਦੀਆਂ, ਲੰਗਰ ਦੇ ਵੀ ਟਾਈਮ ਜਿਹੜੇ ਹਨ ਉਹ ਨਿਸ਼ਚਿਤ ਕੀਤੇ ਗਏ ਸਨ। ਤਕਰੀਬਨ ਪਿਆਰਿਓ 2 ਵਜੇ ਤੋਂ ਬਾਅਦ 2-3 ਵਜੇ ਗੁਰੂ ਕਾ ਲੰਗਰ ਜਿਹੜਾ ਬੰਦ ਹੋ ਜਾਂਦਾ ਸੀ, ਕਿਉਂਕਿ ਜਿਹਨੇ ਦੁਪਹਿਰ ਦਾ ਪ੍ਰਸ਼ਾਦਾ ਛਕਣਾ 2 ਜਾਂ 3 ਵਜੇ ਜਾਂ ਕੋਈ ਇੱਕਾ ਦੁੱਕਾ ਆ ਗਿਆ ਉਹਨੂੰ ਵਰਤਾਰਾ ਦੇ ਦਿੰਦੇ, ਫਿਰ ਲੰਗਰ ਜਿਹੜਾ ਸਾਫ਼ ਸਫਾਈ ਕਰਕੇ ਸੇਵਾਦਾਰ ਜਿਹੜਾ ਉਹ ਚੱਲ ਜਾਂਦਾ। ਜਦੋਂ ਸ਼ਾਮਾਂ ਦਾ ਸਮਾਂ ਹੁੰਦਾ ਸੀ ਨਾ ਪਿਆਰਿਓ, ਅੱਜ ਵੀ ਦੇਖੋ ਉਹ ਮਰਿਆਦਾ ਜਿਹੜੀ ਹੈ ਕਿ ਜਦੋਂ ਗੁਰੂ ਘਰ ਦੇ ਵਿੱਚ ਆਪ ਜੀ ਨੇ ਵੇਖਿਆ ਹੋਵੇਗਾ, ਤਖ਼ਤ ਸਾਹਿਬ ਜੀ ਦੇ ਵਿੱਚ ਜਦੋਂ ਆਰਤੀ ਸਾਹਿਬ ਜੀ ਦਾ

ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜਦੋਂ ਇਹ ਬਚਨ ਕਰਕੇ ਜਕਾਰਾ ਇੱਥੋਂ ਛੱਡਿਆ ਜਾਂਦਾ, ਸਾਰੀ ਸੰਗਤ ਜੋ ਗੁਰੂ ਦਰਬਾਰ ਦੇ ਵਿੱਚ ਬਹਿੰਦੀ ਸੀ, ਉਸ ਤੋਂ ਪਹਿਲਾਂ ਪਿਆਰਿਓ ਕਈ ਜਿਹੜੇ ਨਾ ਸਿਆਣੇ ਸਿੰਘ ਜਿਹੜੇ ਜਿਨ੍ਹਾਂ ਨੇ ਉਹ ਵੇਖਿਆ ਹੋਵੇਗਾ, ਉਹਨਾਂ ਨੂੰ ਯਾਦ ਆ ਰਿਹਾ ਹੋਵੇਗਾ, ਪਿਛਲੇ ਪਾਸੇ ਹੀ ਪਿਆਰਿਓ ਪਹਿਲਾਂ ਲੰਗਰ ਸੀ ਇੱਥੇ, ਉਸ ਤੋਂ ਪਹਿਲਾਂ ਜਿਹੜਾ ਸਾਹਮਣੇ ਵਾਲੇ ਪਾਸੇ ਜਿੱਥੇ ਅੱਜ ਲੰਗਰ ਉੱਥੋਂ ਉਰੇ ਜਿੱਥੇ ਬਾਰਾਦਰੀ ਸੀ ਨਾ, ਉਹਦੇ ਨਾਲ ਹੀ ਜਿਹੜਾ ਹੈ ਉੱਥੇ ਲੰਗਰ ਛਕਾਇਆ ਜਾਂਦਾ ਸੀ। ਬਹੁਤ ਪੁਰਾਣੀ ਗੱਲ ਮੈਂ ਦੱਸ ਰਿਹਾ। ਉਹ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇਸ ਪਿਛਲੇ ਪਾਸੇ ਜਿਹੜਾ ਇੱਥੇ ਲੰਗਰ ਵਧੀਆ ਤਿਆਰ ਕਰਨਾ ਕੀਤਾ। ਫਿਰ ਸਾਰੀਆਂ ਸੰਗਤਾਂ ਪਿਆਰਿਓ ਥੱਲੇ ਜਾਂਦੀਆਂ, ਜਦੋਂ ਥੱਲੇ ਜਾਂਦੀਆਂ ਗੱਜ ਗੱਜ ਕੇ ਜਕਾਰੇ ਛੱਡਦੇ, ਫਿਰ ਸਿੰਘ ਖੜ੍ਹੇ ਹੋ ਕਰਕੇ

0: ਛੱਡ ਕਰਕੇ ਨਗਾਰੇ ਧੌਂਸੇ ਵਜਾ ਕਰਕੇ ਫਿਰ ਪਿਆਰਿਓ ਲੰਗਰ ਸ਼ੁਰੂ ਹੁੰਦਾ ਸੀ। ਹੁਣ ਇਹ ਮਰਿਆਦਾ, ਹੁਣ ਤਾਂ 24 ਘੰਟੇ ਲੰਗਰ ਚੱਲਦਾ ਰਹਿੰਦਾ, ਲੰਗਰ ਬੰਦ ਹੀ ਨਹੀਂ ਹੁੰਦਾ। ਅਤੇ ਉਸ ਵੇਲੇ ਕੀ ਹੋਇਆ, ਜਦੋਂ ਬਹਾਦਰ ਸ਼ਾਹ ਲੰਘ ਰਿਹਾ ਸੀ, ਉਹ ਆ ਰਿਹਾ ਸੀ, ਅਤੇ ਗੁਰੂ ਕੇ ਸਿੰਘ ਪਿਆਰਿਓ ਜਦੋਂ ਲੰਗਰ ਦਾ ਧੌਂਸਾ ਵੱਜ ਗਿਆ, ਨਿਸ਼ਾਨ ਵੱਜ ਗਿਆ, ਉਸੇ ਵੇਲੇ ਜਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਆਪਣੇ ਬਾਟੇ, ਆਪਣੀਆਂ ਆਪਣੀਆਂ ਥਾਲਾਂ ਜਿਹੜੀਆਂ, ਕਿਉਂਕਿ ਉਸ ਟਾਈਮ ਦੇ ਵਿੱਚ ਜਾਂ ਅੱਜ ਵੀ ਦਲਾਂ ਪੰਥਾਂ ਦੇ ਵਿੱਚ ਵੇਖੋ, ਜਿੱਥੇ ਚੱਕਰਵਰਤੀ ਵਿਚਰਦੇ ਨਾ ਪਿਆਰਿਓ, ਅਤੇ ਉਹਨਾਂ ਦੇ ਆਪਣੇ ਬਾਟੇ, ਆਪਣੇ ਭਾਂਡੇ ਹੋਇਆ ਕਰਦੇ। ਗੁਰੂ ਕੇ ਸਿੰਘ ਆਪਣੇ ਆਪਣੇ ਭਾਂਡੇ ਲੈ ਕਰਕੇ ਕੋਈ ਭਾਂਡਾ ਖੜਕਾ ਰਿਹਾ, ਕੋਈ ਜਕਾਰਾ ਛੱਡ ਰਿਹਾ, ਕੋਈ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ, ਕੋਈ ਨਗਾਰਾ ਧੌਂਸਾ ਵਜਾ ਰਿਹਾ। ਬਹਾਦਰ ਸ਼ਾਹ ਨੂੰ ਮਰਿਆਦਾ ਦਾ ਪਤਾ ਹੀ ਨਹੀਂ ਹੈ। ਉਹਨੂੰ ਲੱਗਿਆ ਕਿ ਭਈ ਰੌੜਾ ਗੌੜਾ ਕਿਉਂ ਪੈ ਰਿਹਾ,
1: ਲਖਿਅਤ ਗੁਰੂ ਸ਼ਿਵਰ ਕੀ ਠੌਰਾ।
0: ਤੇ ਉਹਨੇ ਕਿਹਾ ਕਿ ਲੱਗਦਾ ਭਾਈ ਇਹ ਤਾਂ ਗੁਰੂ ਮਹਾਰਾਜ ਜੀ ਦਾ ਡੇਰਾ, ਉੱਥੋਂ ਬਹੁਤ ਆਵਾਜ਼ਾਂ ਉੱਠ
1: ਰਹੀਆਂ।
0: ਤੁਰੰਤ ਇਹਨੇ ਆਪਣਾ ਬੰਦਾ ਭੇਜਿਆ ਕਿ ਜਾ ਭਾਈ ਕੀ ਗੱਲ ਹੈ, ਕੋਈ ਝਗੜਾ ਆਦਿਕ ਤਾਂ ਨਹੀਂ ਹੋ ਗਿਆ।
1: ਸੁਨਗਾਰਨ ਕੋ ਹਟ ਕਰ ਆਇਓ।
0: ਉਹਨੇ ਵੇਖਿਆ, ਵੇਖ ਕਰਕੇ ਭੱਜ ਕੇ ਆ ਗਿਆ,
1: ਹੱਥ ਜੋੜ ਕਰ ਅਰਜ਼ ਗੁਜਾਰੀ, ਹੱਥ ਜੋੜ
0: ਕਰਕੇ ਬਹਾਦਰ ਸ਼ਾਹ ਦੇ ਅੱਗੇ ਬੋਲਦਾ,
1: ਗੁਰੂ ਕੀ
0: ਕਹਿਣ ਲੱਗਾ, ਬਾਦਸ਼ਾਹ ਸਲਾਮਤ, ਕੋਈ ਝਗੜਾ ਅਧਿਕ ਨਹੀਂ ਹੋ ਰਿਹਾ, ਉੱਥੇ ਤਾਂ ਗੁਰੂ ਕੀ ਦੇਗ ਵਰਤ ਰਹੀ ਹੈ, ਗੁਰੂ ਕਾ ਲੰਗਰ ਸ਼ੁਰੂ ਹੋ ਰਿਹਾ ਹੈ।
1: ਲੇਤ ਸੋ ਦੇਤ ਖਾਲਸਾ ਬ੍ਰਿੰਦ।
0: ਇਸ ਤਰ੍ਹਾਂ ਗੁਰੂ ਕੇ ਖਾਲਸੇ, ਦੇਖੋ ਉਹਨਾਂ ਦਾ ਲੰਗਰ ਚੱਲਦਾ, ਜਦੋਂ ਲੰਗਰ ਸ਼ੁਰੂ ਹੁੰਦਾ ਨਾ, ਨਗਾਰੇ ਧੌਂਸੇ ਵਜਾਉਂਦੇ, ਜਕਾਰੇ ਛੱਡਦੇ, ਭਾਂਡੇ ਖੜਕਾ ਕਰਕੇ ਕੋਈ ਲੰਗਰ ਦੇ ਵਿੱਚ ਜਾਂਦੇ ਹਨ।
1: ਬੋਲਤ ਆਪਸ ਵਿਖੇ ਬਿਲੰਦ।
0: ਆਪਸ ਦੇ ਵਿੱਚ ਜਦੋਂ ਸਿੰਘ ਜਕਾਰੇ ਛੱਡ ਰਹੇ, ਕੋਈ ਸ਼ਬਦ ਦਾ ਜਾਪ ਕਰ ਰਿਹਾ, ਇਹਨਾਂ ਨੂੰ ਥੋੜੀ ਪਤਾ, ਇਹਨਾਂ ਨੂੰ ਲੱਗਿਆ ਕਿ ਆਪਸ ਦੇ ਵਿੱਚ ਕੋਈ ਝਗੜਾ ਟੰਟਾ ਤਾਂ ਨਹੀਂ ਕਰ ਰਹੇ ਹਨ।
1: ਕੋਈ
0: ਨਾ ਕੋਈ ਮੰਗਦਾ, ਕਹਿੰਦਾ ਜੀ ਮੈਨੂੰ ਪਹਿਲੇ ਗੱਫਾ ਦੇ ਭਾਈ, ਕੋਈ ਕਹਿੰਦਾ ਕਿ ਰੁਕ ਜਾ ਭਾਈ ਪੰਗਤ ਦੇ ਵਿੱਚ ਆ ਜਾ।
1: ਬਰਜਤ ਕੋ ਰਿਸਮਹਿ
0: ਹੋਈ। ਲੰਗਰ ਦੇ ਵਿੱਚ ਚੱਲਦੇ ਰਹਿੰਦੇ ਪਿਆਰਿਓ, ਭਾਂਡੇ ਖੜਕਦੇ ਰਹਿੰਦੇ ਹਨ, ਕਈ ਬੰਦੇ ਇਹੋ ਜਿਹੇ ਫਿਤੂਰੀ ਵੀ ਆ ਜਾਂਦੇ ਪਿਆਰਿਓ, ਗੱਲ ਪੈ ਜਾਂਦੇ, ਇਹ ਜੀ ਮੈਨੂੰ ਕਿਉਂ ਨਹੀਂ ਦਿੱਤਾ, ਤੁਹਾਡਾ ਕੀ ਪ੍ਰਬੰਧ ਹੈ, ਝਗੜਾ ਕਰਦੇ ਕਈ ਵਾਰੀ। ਇਹ ਰੋਜ਼ ਜਿਹੜੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਉਹਨਾਂ ਨੂੰ ਕਦੇ ਜਾ ਕਰਕੇ ਪੁੱਛੋ, ਕਈ ਇਹੋ ਜਿਹੇ ਪਿਆਰਿਓ ਵਿਗੜੇ ਤਿਗੜੇ ਆ ਜਾਂਦੇ, ਗੱਲ ਪੈ ਜਾਂਦੇ, ਇਹ ਕੀ ਪ੍ਰਬੰਧ ਹੈ ਜੀ, ਇੰਜ ਨਹੀਂ ਕਰਦੇ, ਉਂਜ ਨਹੀਂ ਕਰਦੇ, ਇਸ ਤਰ੍ਹਾਂ ਬੜਾ ਰੌੜਾ ਗੌੜਾ ਪੈ ਰਿਹਾ। ਉਹਨੇ ਬਾਦਸ਼ਾਹ ਨੂੰ ਦੱਸ ਦਿੱਤਾ।
1: ਸੁਣ ਬ੍ਰਿਤੰਤ ਕੋ ਸ਼ਾਹ ਵਿਚਾਰਾ।
0: ਸੁਣ ਕਰਕੇ ਬਾਦਸ਼ਾਹ ਨੂੰ ਲੱਗਿਆ ਕਿ ਭਾਈ
1: ਸੁਦਾ ਸਹਿਤ ਰਹਿ ਪੰਥ ਉਤਾਰਾ।
0: ਉਹਦੇ ਮਨ ਵਿੱਚ ਆਇਆ, ਦੇਖੋ ਕਿ ਉਹਨੇ ਗੱਲ ਨੂੰ ਔਰ ਬਣਾ ਲਿਆ, ਇਹ ਤਾਂ ਖਾਲਸੇ ਦੇ ਪਿਆਰਿਓ, ਇਹ ਤਾਂ ਨਗਾਰੇ ਧੌਂਸੇ ਵੱਜਦੇ, ਜਕਾਰੇ ਖਾਲਸਾ ਛੱਡਦਾ ਹੀ ਰਹਿੰਦਾ। ਉਹਨੂੰ ਲੱਗਿਆ ਕਿ ਲੰਗਰ ਲੱਗਦਾ ਗੁਰੂ ਘਰ ਦੇ ਵਿੱਚ ਥੋੜਾ ਬਣਦਾ, ਤੇ ਖਾਣ ਵਾਲੇ ਜ਼ਿਆਦੇ ਆ ਗਏ, ਤਾਂ ਕਰਕੇ ਸ਼ੀਨਾ ਸ਼ਬਦੀ ਹੁੰਦੀ ਹੈ, ਤਾਂ ਕਰਕੇ ਰੌਲਾ ਪਾਉਂਦੇ। ਜਦੋਂ ਪਿਆਰਿਓ ਕਿ ਕਈ ਵਾਰੀ ਤੁਸੀਂ ਦੇਖੋ ਕਿ ਕਈ ਲੋਕ ਨਾ ਕੀ ਕਰਦੇ, ਭੰਡਾਰੇ ਆਦਿਕ ਲਾਉਂਦੇ, ਲੰਗਰਾਂ ਦੀ ਗੱਲ ਨਹੀਂ ਹੈ, ਛੋਟਾ ਜਿਹਾ ਭੰਡਾਰਾ ਸਟਾਲ ਲਾਉਣਾ, ਪਬਲਿਕ ਜਦੋਂ ਜ਼ਿਆਦੀ ਆ ਜਾਵੇ ਫਿਰ ਇਹਨਾਂ ਨੂੰ ਪਤਾ ਹੁੰਦਾ ਲੋਕਾਂ ਨੂੰ ਵੀ ਕਿ ਭਾਈ ਕਿ ਇਹਦੇ ਵਿੱਚੋਂ ਸਰਨਾ ਨਹੀਂ ਹੈ, ਫਿਰ ਉਹ ਧੱਕਾ ਮੁੱਕੀ ਕਰਦੇ, ਕਹਿੰਦੇ ਜੀ ਪਹਿਲਾਂ ਬਾਬਾ ਮੈਨੂੰ ਦੇ ਦੇ, ਪਹਿਲਾਂ ਮੈਨੂੰ ਦੇ ਦੇ। ਇਹਨੂੰ ਲੱਗਿਆ ਕਿ ਲੱਗਦਾ ਗੁਰੂ ਘਰ ਦੇ ਵਿੱਚ ਦੇਗ ਘੱਟ ਗਈ, ਛਕਣ ਵਾਲੇ ਜ਼ਿਆਦੇ ਹੋ ਗਏ, ਤਾਂ ਕਰਕੇ ਝਗੜਾ ਕਰ ਰਹੇ, ਰੌੜਾ ਪਾ
1: ਰਹੇ।
0: ਇਸ ਇਲਾਕੇ ਦੇ ਵਿੱਚ ਕੋਈ ਸਿੱਖ ਵੀ ਨਹੀਂ ਹੈ, ਮਹਾਰਾਜ ਜੀ ਦੀ ਆਮਦਨੀ ਵੀ ਘੱਟ ਗਈ ਹੈ।
1: ਅਚਨਹਾਰ ਨਰ ਮਿਲੇ ਵਿਸ਼ੇਸ਼।
0: ਹੁਣ ਗੁਰੂ ਘਰ ਦਾ ਲੰਗਰ ਜਦੋਂ ਸ਼ੁਰੂ ਹੁੰਦਾ, ਰੋਕ ਟੋਕ ਵੀ ਨਹੀਂ ਹੁੰਦੀ ਹੈ, ਇੱਥੋਂ ਦਾ ਗਰੀਬ ਗੁਰਬਾ ਜਿਹੜਾ ਮਰਾਠੇ ਆਦਿਕ ਜੋ ਵੀ ਸੀ ਉਹ ਵੀ ਆ ਕਰਕੇ ਬਹਿ ਜਾਂਦੇ।
1: ਰੋਜ਼ ਕੋ ਖਚ ਕਰ ਦੀਨੋ।
0: ਇਹਨੇ ਵੇਖ ਕਰਕੇ ਇਹਦੇ

0: ਤਨ ਘਟ ਗਈ ਹੈ, ਮਹਾਰਾਜ ਨੂੰ ਆ ਮਾਇਆ ਦੇ ਦੇ, ਇਹ ਵਧੀਆ ਤੁਸੀਂ ਲੰਗਰ ਚਲਾਓ।
1: ਲੈ ਲੈ ਰਸਦ ਖਰੀਦ ਵਿਸਾਲਾ।
0: ਮਹਾਰਾਜ ਨੇ ਵੀ ਫਿਰ ਸਿੰਘਾਂ ਨੇ ਕਹਿ ਦਿੱਤਾ ਕਿ ਭਾਈ ਅਸੀਂ ਪੈਸਾ ਨਹੀਂ ਲੈਣਾ, ਜੇ ਤੇਰੀ ਸ਼ਰਧਾ ਹੈ ਤੇ ਰਾਸ਼ਨ ਚੜਾ। ਤੇ ਇਹਦੇ ਬੰਦਿਆਂ ਨੇ ਉਹ ਮਾਇਆ ਖਰਚ ਕਰਕੇ ਰਾਸ਼ਨ ਚੜਾਉਣਾ ਕੀਤਾ।
1: ਬਣੈ ਤੇ ਹਾਵਲ ਕਰਿਓ ਕਿਰਪਾਲਾ।
0: ਸਤਿਗੁਰੂ ਮਹਾਰਾਜ ਜੀ ਨੇ ਫਿਰ ਕਹਿ ਦਿੱਤਾ ਭਾਈ ਜੋ ਵੀ ਰਾਸ਼ਨ ਚੜਾ ਰਿਹਾ ਭਾਈ ਲਾਓ। ਬਾਦਸ਼ਾਹ ਦੇ ਕੋਲੋਂ ਉਹਨਾਂ ਦੇ ਕੋਲੋਂ ਰਾਸ਼ਨ ਆਇਆ, ਫਿਰ ਉਹਦੀਆਂ ਦੇਗਾਂ ਬਣ ਰਹੀਆਂ, ਲੰਗਰ ਤਿਆਰ ਹੋ ਕਰਕੇ ਸੰਗਤਾਂ ਨੂੰ ਛਕਾਇਆ ਜਾ ਰਿਹਾ। ਹੁਣ ਅੱਗੇ ਕੀ ਪਿਆਰਿਓ ਭਾਣਾ ਵਰਤਦਾ, ਕੀ ਕੌਂਤਕ ਵਰਤਦਾ, ਜਿਹਨੂੰ ਵੇਖ ਕਰਕੇ ਬਾਦਸ਼ਾਹ ਔਰ ਹੈਰਾਨ ਹੁੰਦਾ। ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ। ਹੁਣ ਇੰਨੀਆਂ ਕੁ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਗਏ ਤੋ ਸਮਤ ਆਓ ਸਾਰੇ ਗਾਜ ਵਾਜ ਕਰਕੇ।

ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ ਦੀਆਂ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕਹਿ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਰ ਗੰਭੀਰਾ ਗੁਣੀ ਗਹੀਰਾ ਹੋਏ ਨ ਜਾਣੈ ਤੇਰਾ ਖੇਤਾ ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਲੈ ਨਾਹੀ ਠਾਕਰ ਆਈਆ। ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦਹਿਤ।

ਹਰ ਜਿਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ

ਜਿਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰ।

ਨਾਨਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਆਖ ਵਖਾਣਾ ਜੋ ਸੇਵਹਿ ਤੁਧੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਕਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ

ਆਦ ਪੁਰਖ ਅਪਰੰਪਰ ਕਰਤਾ ਜੀ, ਤਦ ਜੇ ਵਡਿਆਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿਚਲ ਕਰਤਾ ਸੋਈ, ਤੁਦ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ, ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ

ਮਿੱਠੀ ਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰਡ ਹੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤਸ ਮੂੜ ਮਨ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਦਿਵਾਨ ਸੌ ਦਵਰ ਕਰ ਕਾਟ ਦਿਓ ਅਸ ਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲਿ ਹੋ ਉਬਾਰੇ ਕਭਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਛਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਪੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਭਰ ਚਾਉ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਦੁਜ ਜੋ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ।

ਚੌਪਈ ਸਮ ਸਤਰੈ ਸੈਸ ਬਣੀ ਜੈ ਅਰਧ ਸੈਸ ਫੁਨ ਤੀਨ ਕਹਿ ਜੈ ਭਾਦੋ ਸੁਧੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ। ਆਪ ਹੱਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬ ਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਨ ਸੋ ਲਵ ਲਾਗੀ ਮੋਰੀ ਭਗਤਿਨ ਸੋ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਿ ਹਉ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਨ ਦੁਈ ਏਕ ਹੈ ਬਿਚਾਰ ਕਿਛੁ ਨਾਹਿ ਜਲ ਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ

ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ

ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ

ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਬਰੀ।

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਵੱਲੋਂ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਦੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ ਬਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰ ਜੁਗਤ ਤਖ਼ਤ ਸੱਚ ਖੰਡ ਸ੍ਰੀ ਹਜ਼ੂਰ ਸ੍ਰੀ ਅਮਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ

ਤੇੜ ਤੋਂ ਤਿੱਕ ਖਾਈ ਹੱਥ ਸੂਰ ਜਗਤ ਕਸਾ ਨੀਲ ਵਸਤਰ ਪੈਰ ਹੋਏ ਪ੍ਰਵਾਨ ਮਰੇ ਸਥਾਨ ਨੇ ਪੁੱਜੇ ਪੁਨਾ ਅਪਾਖਿਆ